ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ।

ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਬ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸ਼ਾਸਤ੍ਰ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ

ਸਕਲ ਮਲੇਸ਼ ਕਰੂ ਰਣ ਘਾਤਾ। ਜੇ ਅਸ ਦੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ

ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆ

ਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਵਸ ਕੀਤੇ, ਕਾਲ ਕੰਟਕ ਮਾਰਿਆ।

ਦਿੱਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ, ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਅਧਿਪਾਸ਼ੀ ਦਸਵੀਂ ਪ੍ਰਿਤ ਸਮਰਗਤੀ ਸਮਰ ਕਹਿ ਗੁਰੂ ਨਾਨਕ ਲਈ ਪਿਆਏ ਬਿਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਧਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਹਰ ਸਤ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਈ ਕੇ ਵਾਹੀ ਦੇਖ ਰੇਡ ਕੀਤਾ ਤੇ ਨਾ ਪਿਆਰਿਆਂ ਤੇ ਚਿਹਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਨੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕੈਸਾ ਸਾਸਾ ਸਿੰਘ ਨਿਭਾਏ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸ੍ਰੀਮਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸ੍ਰੀਮਦ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀਮਦ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਤਰਫ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸੇ ਸਾਹਿਬ ਦਾ ਵਿਚਾਰਿਆ ਹੈ ਦੇਹ ਤੇ ਕੀ ਫਤਿਹ ਵਿੱਚ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗਾਠਾ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀ ਮੈਂ ਮਤ ਤੁਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਮਰਵਾਜ ਪੰਥ ਸਦਾ ਸ਼ਾਹੀ ਦਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਗੁਰੂ ਦਰਸ਼ਨ ਦੇ ਆਪਦੇ ਸੇਵਾ ਸਮਾਜ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਰਾਮ ਦਿੱਤਾ ਦੋਏ ਕਰ ਜੋੜ ਕਰੋ ਅਰਦਾਸ ਤੁਟ ਭਾਵੇ ਤਾਂ ਨਿਰਾਸ ਇਹ ਗੁਰੂ ਰਾਜ ਜੀ ਆਪਦੇ ਚੰਨ ਕਾਵਨਾ ਅਰਦਾਸ ਬੇਨਤੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਜਾਣਾ ਪਿੱਤਰ ਗੁਰਬਾਣੀ ਸੁਖ ਸਾਹਿਬ ਸੰਗੂਰ ਪੜ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਜਾਣਾ ਸੋਧਦਾਰ ਰਹਿਰਾਜ ਸਾਹਿਬ ਦੇ ਪਾਠ ਨੂੰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਾਂ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਤੇ ਆਨੀ ਬਾਰ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬੱਚੀਆਂ ਦਾਤਾਂ ਵਿੱਚ ਪਿੱਤਰ ਕੜਾਬ ਸ਼ਾਹ ਦੀ ਦੇਗਾਂ ਤਿਆਰ ਕਰ ਹਾਜ਼ਰਤਾ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਘ ਦੀ ਰਚਨਾ ਲਾਇਕ ਹੋਏ ਜੋ ਜੀ ਸਕੇ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਬੱਚੀਆਂ ਦਾਤਾਂ ਜੀ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਬਾਤ ਕਰੋ। ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਰ ਸੰਗਤਾਂ ਦੀ ਆਦਰੀ ਪਿਆਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਰ ਦੇ ਤਿਰਮਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਵਾਜ ਖਾਲਸਾ ਪੰਥ ਸੇ ਕੌਮ ਨੂੰ ਏਕ ਤਤਵਾ ਪਿਆਰ ਦੀ ਬਖਸ਼ਿਸ਼ ਕਰਕੇ ਸਭ ਤੋਂ ਦਾਤ ਬਖਸ਼ੋ ਚਾਨਣ ਨਾਲ ਜੁੜੋ ਸੁਰਬਾਣੀ ਦਾ ਪਿਆਰ ਬਖਸ਼ਿਸ਼ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਦਾਤਾ ਕਰੋ ਜੀ। ਗੁਰੂ ਗਰੀਬ ਨਵਾਜ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਵ ਕਿਤਾ ਕੀ ਸ਼ਰਮ ਕਰ ਰਹੀਆਂ ਸਾਰੇ ਸੰਗਤ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾਰ ਆਪਣੀ ਬਖਸ਼ਿਸ਼ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਦੇ ਚਾਨਣ ਧੰਨਵਾਦ ਕਰਦਿਆਂ ਸ਼ੁਕਰੀਆ ਅਦਾ ਕਰਦਿਆਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਭੇਟਾ ਕਰੀ ਚਾਨਣ ਪ੍ਰਵਾਨ ਕਰੋ ਬੱਚਿਆਂ ਸਾਹਿਬ ਦੇ ਕਮਾਈਆਂ ਸਭ ਕਰੋ ਕਾਰਜ ਵੱਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਦਤਾਰ ਮਿਹਨਤ ਕਰਾਓ ਸੇਵਾ ਪ੍ਰਵਾਨ ਕਰੋ ਭੁੱਲ ਚੁੱਕੇ ਬਾਈ ਬਖਸ਼ੋ ਵਿਧ ਰੁਕਮ ਨਾਮੀ ਬਖਸ਼ ਕਰਕੇ ਬਰੰਤ ਅੱਜ ਦੇ ਸ਼ਾਮਾਂ ਦੇ ਕੱਥਾ ਕੀ ਦਵਾਈ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਾਨਣ ਤੁਰੰਤ ਬਣਾਓ ਸ਼ੋਧ ਦੇ ਪੁੱਤਰ ਸੇਵਾ ਲੈਣ ਦੀ ਬਾਤ ਕਰੇ ਦਤਾਰ ਸਹੀ ਪਿਆਰੇ ਮੇਰੇ ਜਿਹਨੇ ਬਰਾਤ ਦਾ ਨਾਮ ਚਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਿਆ ਨੇ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਝ ਸ਼ਬਦ ਮੈਨੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਲ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾ
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ, ਖੰਡਾ ਜਾ ਕੇ ਹੱਥ ਮੈਂ ਕਲਗੀ

0: ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀਕੀ ਖਟਾਨੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਲਹਾਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ

ਦੇ ਪਾਠ ਭਾਵ ਹੁਕਮਨਾਮਾ ਕੀਰਤਨ ਤੇ ਕਥਾ ਸਰਨ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਟਪਾ ਗਏ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ 'ਤੇ ਚੱਲਣ ਦੀ ਸਮਰੱਥ ਬਖਸ਼ੇ ਜੀ। ਸੂਚਨਾਵਾਂ ਹੁਣ ਹਰ ਰੋਜ਼ ਦੀ ਤਰ੍ਹਾਂ ਨੌਰਥ ਹਾਰ ਅਤੇ ਸਾਊਥ ਹਾਰ ਵਾਸਤੇ ਦਸਵੰਧ ਕੱਢਣ ਲਈ ਬੇਨਤੀ ਕੀਤੀ ਜਾਂਦੀ ਹੈ ਜੀ। ਸਹਿਜ ਪਾਠ ਆਪਾਂ ਜੋ ਸਵਾਦ ਦੇ ਭਲੇ ਵਿੱਚ ਕਰੀ ਰੱਖ ਰਹੇ ਹਾਂ ਉਹ ਅਜੇ ਵੀ ਲਿਸਟ ਵਿੱਚ ਆਪਾਂ ਹੋਰ ਨਾਂ ਐਡ ਕਰ ਸਕਦੇ ਹਾਂ। ਅਕਤੂਬਰ ਦੇ ਵਿੱਚ ਭੋਗ ਪੈਣਗੇ, ਸੋ ਆਪਣੇ ਨਾਂ ਲਿਖਾ ਕੇ ਨਾਲ ਫੋਨ ਨੰਬਰ ਲਿਖਾ ਦਿਓ। ਕੱਲ੍ਹ ਨੂੰ 27 ਅਗਸਤ ਨੂੰ ਭਾਈ ਪੰਜ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਦਾ ਜਨਮਦਿਨ ਹੈ। 30 ਅਗਸਤ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਅਗਸਤ 31 ਤੋਂ ਲੈ ਕੇ 27 ਤੱਕ, ਸਤੰਬਰ 27 ਤੱਕ ਭਾਵ 28 ਦਿਨ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆ ਕੇ। ਰੋਜ਼ ਹੀ ਹੋਇਆ ਕਰਨੀ ਆ, ਕਾਰਨ ਕਿ ਹਰ ਇੱਕ ਨਾਮ ਲੇਵਾ ਗੁਰੂ ਨਾਨਕ ਨਾਮ ਲੇਵਾ ਵਾਲਿਆਂ ਨੂੰ ਸਭ ਨੂੰ ਸ੍ਰੀ ਜਪਜੀ ਸਾਹਿਬ ਦੀ ਬਾਣੀ ਕੰਠ ਹੋਣੀ ਚਾਹੀਦੀ ਆ, ਭਾਵ ਮੈਂ ਚੇਤੇ ਹੋਣੀ ਚਾਹੀਦੀ ਪੂਰੀ, ਨਹੀਂ ਤਾਂ ਉਹ ਘੱਟੋ ਘੱਟ ਪਾਠ ਹੀ ਕਰ ਸਕੇ ਰੋਜ਼, ਅਤੇ ਬਹੁਤ ਚੰਗੀ ਗੱਲ ਹੈਗੀ ਆ। ਸੋ ਉਸ ਵਾਸਤੇ ਗੁਰੂ ਘਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਕਮੇਟੀ ਵੱਲੋਂ ਕਿ ਇਹ ਸਾਰਾ ਮਹੀਨਾ ਸਤੰਬਰ ਦਾ ਜੋ ਇਸ ਪਾਸੇ ਹੀ ਲਾਇਆ ਜਾਣਾ, ਜਿਸ ਵਿੱਚ ਬਾਣੀ ਦੇ ਜਾਪ ਰੋਜ਼ ਹੋਇਆ ਕਰਨੇ ਨੇ, ਇਸ 'ਤੇ ਹਰ ਐਤਵਾਰ ਕੀਰਤਨ ਰੂਪ ਵਿੱਚ ਵੀ ਉਸਦੇ ਜਾਪ ਹੋਣਗੇ, ਅਤੇ ਨਾਲ ਸੰਥਿਆ ਦਾ ਪ੍ਰਬੰਧ ਵੀ ਹੈ, ਜਿਨ੍ਹਾਂ ਨੇ ਅਰਥ ਸਮਝਣੇ ਉਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਬਹੁਤ ਕੁਛ ਇਸ ਬਾਣੀ ਦੇ ਉੱਤੇ ਕੀਤਾ ਜਾ ਰਿਹਾ, ਵਿਚਾਰ ਵਟਾਂਦਰੇ ਵੀ ਹੋਣਗੇ, ਜਿੱਥੇ ਜਿੱਥੇ ਵੀ ਆਪ ਜੀ ਜਾ ਕੇ ਜਿਹੜਾ ਜਿਹੜਾ ਵੀ ਲਾਭ ਲੈ ਸਕੋ ਉਸ ਗਰੁੱਪ ਦੇ ਵਿੱਚ ਜਾਣ ਦੀ ਕਿਰਪਾ ਕਰਨੀ ਆਪ ਜੀ ਨੇ। ਸਤੰਬਰ 2 ਤੋਂ ਲੈ ਕੇ 7 ਤੱਕ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਤੋਂ ਆ ਰਹੇ ਨੇ ਭਾਈ ਸਾਹਿਬ ਅਗਰਮੇਰ ਸਿੰਘ ਜੀ ਕੀਰਤਨ ਕਰਨ। ਕਾਲਜ ਪ੍ਰਾਪਤ ਦੀਆਂ ਕਲਾਸਾਂ 3 ਸਤੰਬਰ ਨੂੰ ਸ਼ੁਰੂ ਹੋ ਰਹੀਆਂ ਜੀ, ਦਾਖਲਾ ਹੈਗਾ, ਸੋ ਦਾਖਲ ਕਰਾਓ ਉਹਨਾਂ ਨੂੰ। ਹਰ ਐਤਵਾਰ ਉਹ ਟੇਬਲ ਲਾਉਂਦੇ ਨੇ ਇੱਥੇ ਲੰਗਰ ਦੇ ਸਾਹਮਣੇ। ਸਤੰਬਰ 11, 12, 13 ਨੂੰ ਇਕੱਤੀ ਰਾਜ ਦਰਬਾਰ ਸਾਡੇ ਗੁਰੂ ਘਰ ਦਾ 8ਵਾਂ ਜੋ ਹੈ ਹੋਣ ਜਾ ਰਿਹਾ। ਸਤੰਬਰ 12 ਨੂੰ ਪਹਿਲਾ ਪ੍ਰਕਾਸ਼ ਤੰਤਰ ਗੁਰੂ ਰਾਜ ਸਾਹਿਬ ਜੀ ਦਾ। ਸਤੰਬਰ 13 ਨੂੰ ਗੁਰੂ ਤਖ਼ਤ ਦੀ ਦੇਵ ਸਤੰਤਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਅਤੇ ਮੈਂ ਕਾਫ਼ੀ ਹੁਣ ਛੱਡ ਜਾਵਾਂ, ਸਮੇਂ ਨੂੰ ਮੁੱਖ ਰੱਖਦਾ ਹੋਇਆ, ਅਤੇ ਹਾਂ ਇੱਕ ਜ਼ੋਰ ਕਰ ਲਵਾਂ ਅਕਤੂਬਰ ਦੀ ਗੱਲ। 9 ਅਕਤੂਬਰ ਨੂੰ ਮਾਨ ਸ਼ਹੀਦੀ ਭਾਈ ਸੁੱਖਾ ਅਤੇ ਜਿੰਦਾ ਦੀ ਹੈ, ਜਿਨ੍ਹਾਂ ਦਾ ਨਾਮ ਪੂਰਾ ਹੈ ਭਾਈ ਸੁਖਦੇਵ ਸਿੰਘ ਜੀ, ਉਹਨਾਂ ਨੂੰ ਸੁੱਖਾ ਕਹਿੰਦੇ ਨੇ, ਅਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਜਿਨ੍ਹਾਂ ਨੇ ਸ਼ਹੀਦੀ ਪਾਈ ਸੀ। ਸੋ ਆਓ ਹੁਣ ਪਹਿਲਾ ਕੀਰਤਨ ਭਾਈ ਹਰਪ੍ਰੀਤ ਸਿੰਘ ਜੀ ਨੇ ਕਰਨਾ ਸੀ, ਪਰ ਉਹਨਾਂ ਦੀ ਸਿਹਤ ਠੀਕ ਨਹੀਂ, ਇਸ ਕਰਕੇ ਭਾਈ ਸਾਹਿਬ ਹਸਨਾਮ ਸਿੰਘ ਜੀ ਉਹਨਾਂ ਦੀ ਥਾਂ ਆ ਕੇ ਅਤੇ ਕੀਰਤਨ ਕਰਾਉਣਗੇ ਜੀ, ਅਤੇ ਫਿਰ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪੌਣੇ 8 ਤੱਕ, 7 ਤੋਂ ਲੈ ਕੇ 8:15 ਤੱਕ, 8:15 ਤੋਂ 8:30 ਕੀਰਤਨ ਕਰਨਗੇ ਭਾਈ ਸਾਹਿਬ ਅਹੰਕਾਰ ਸਿੰਘ ਜੀ ਉਹਨੇ ਵਾਲੇ। ਆ ਹੁਣ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀਓ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਆਓ ਪਿਆਰ ਸਾਹਿਬ ਸਰਕਾਰ ਜੋ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰੋ ਜੀ। ਪਤੇ ਦੀ ਸਾਂਝ ਪਾਓ ਕਰਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,

सतनाम

प्रभ दाताओ दातार पर्यु जाचक की

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਭਾਵਨਾ ਸ਼ਰਧਾ ਸਹਿਤ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਕ ਪਵਿੱਤਰ ਹਜ਼ੂਰੀ ਦਾ ਨਿੱਘ ਮਾਣ ਰਹੇ ਹੋ, ਲਾਹਾ ਪ੍ਰਾਪਤ ਕਰ ਰਹੇ ਹੋ। ਪਿਆਰ ਸਹਿਤ ਸੰਗਤੀ ਰੂਪ ਵਿੱਚ ਜੁੜ ਮਿਲ ਬੈਠ ਕੇ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਨ ਕੀਤਾ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ। ਪਾਵਨ ਪਵਿੱਤਰ ਮਲਾਰ ਕੀ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਕੰਠ ਤੋਂ, ਸ੍ਰੀ ਮੁੱਖ ਤੋਂ ਉਚਾਰਨ ਕੀਤੀ ਗਈ, ਜੋ ਆਪਾਂ ਵਾਚਦੇ ਆ ਰਹੇ ਹਾਂ। ਅੱਜ ਉਸੇ ਵਾਰ ਦੀ 14ਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧਿਤ ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਅੱਜ ਦੇ ਸਲੋਕ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਪਿਤਾ ਜੀ ਦੇ ਉਚਾਰਨ ਕੀਤੇ ਗਏ ਹਨ। ਪੌੜੀ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਸੰਪੂਰਨ ਭਾਵ, ਸਮੁੱਚਾ ਭਾਵ ਇਹੀ ਹੈ ਪੰਚਮ ਪਾਤਸ਼ਾਹ ਜੀ ਦੇ ਸਲੋਕਾਂ ਦਾ, ਕਿ ਇਹ ਜੀਵਨ ਰੂਪੀ ਕਾਲੀ ਬੋਲੀ ਰਾਤ ਭੈ ਤਕਲੀਫਾਂ ਦੁੱਖਾਂ ਵਿੱਚ ਹੀ ਬਤੀਤ ਹੋਏਗੀ ਜਾਂ ਹੋ ਰਹੀ ਹੈ, ਜੇ ਸਾਡੇ ਪਾਸ ਸੱਚ ਦਾ ਪ੍ਰਕਾਸ਼ ਨਹੀਂ, ਸਾਡੇ ਪਾਸ ਪ੍ਰਭੂ ਦਾ ਸੰਗ ਨਹੀਂ, ਗੁਰੂ ਦਾ ਮਿਲਾਪ ਨਹੀਂ, ਤਾਂ ਇਹ ਜੀਵਨ ਦੀ ਰਾਤ ਭਿਆਨਕ ਅਤੇ ਦੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਜਿਨ੍ਹਾਂ ਦੇ ਪਾਸ ਸੱਚ ਹੈ, ਗਿਆਨ ਹੈ, ਬੈਰਾਗ ਹੈ, ਦੂਸਰੇ ਸਲੋਕ ਵਿੱਚ ਕਿਰਪਾ ਕੀਤੀ, ਉਹਨਾਂ ਦਾ ਇਹ ਜੀਵਨ ਇੱਕੋ ਜਿਹਾ ਹੈ, ਦਿਨ ਰਾਤ ਖੁਸ਼ੀਆਂ ਦੇ ਵਿੱਚ ਬਤੀਤ ਹੁੰਦੇ ਨੇ। ਪੌੜੀ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਸਤਿਗੁਰੂ ਦਾ ਗਿਆਨ ਹੀ ਸੱਚਾ ਗਿਆਨ ਹੈ। ਜਿਨ੍ਹਾਂ ਨੂੰ ਗੁਰੂ ਨੇ ਤਰੁੱਟ ਕੇ ਇਹ ਦਾਤ ਦੇ ਦਿੱਤੀ ਹੈ, ਉਹਨਾਂ ਦਾ ਘਾਲਿਆ ਅੱਗੇ ਆ ਗਿਆ ਹੈ, ਉਹਨਾਂ ਦੇ ਅੰਦਰ ਗੁਰੂ ਸਾਖੀ ਦੇ ਜੋਤ, ਗੁਰੂ ਸ਼ਬਦ ਦਾ ਦੀਵਾ ਬਲਿਆ ਹੈ, ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਵਾਨ ਨੇ। ਵਰਨਾ ਮਨਮੁੱਖ ਸ਼ਕਲ ਕਰਕੇ ਮਨੁੱਖ ਹੈ ਪਰ ਬਿਰਤੀ ਕਰਕੇ ਪਸ਼ੂ ਹੈ, ਉਹਨਾਂ ਦਾ ਘਾਲਿਆ ਕਦੀ ਵੀ ਥਾਂ ਨਹੀਂ ਪੈਂਦਾ, ਉਹ ਕੁੜਿਆਰ ਹੋ ਕਰਕੇ ਜੀਵਨ ਦੀ ਬਾਜੀ ਹਾਰ ਜਾਂਦੇ ਨੇ। ਇਹ ਭਾਵ ਹੈ ਇਹਨਾਂ ਸਲੋਕਾਂ ਦਾ ਅਤੇ ਪੌੜੀ ਦਾ। ਗੁਰੂ ਕਿਰਪਾ ਕਰੇ, ਆਪਾਂ ਵਾਚਣ ਦਾ ਯਤਨ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਹਿਤ ਉਚਾਰਨ ਕਰੋ ਜੀ।

ਸ਼ਲੋਕ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਪਹਿਲਾ ਸਲੋਕ ਹੈ। ਰਾਤ ਨਾ ਵਿਹਾਵੀ ਸਾਕਤਾਂ, ਜਿਨ੍ਹਾਂ ਵਿਸਰੈ ਨਾਉ। ਗੁਰਦੇਵ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਕਤ ਨਾਮ ਹੈ ਪਰਮਾਤਮਾ ਤੋਂ ਟੁੱਟਿਆ ਹੋਇਆਂ ਦਾ। ਟੁੱਟਣ ਦਾ ਭਾਵ ਹੈ ਜਿਨ੍ਹਾਂ ਦੀ ਸੁਰਤ ਵਿੱਚ, ਜਿਨ੍ਹਾਂ ਦੇ ਚਿੰਤਨ ਵਿੱਚ, ਜਿਨ੍ਹਾਂ ਦੇ ਚੇਤੇ ਵਿੱਚ ਵਾਹਿਗੁਰੂ ਦਾ ਪ੍ਰੇਮ ਜਾਂ ਉਹਦੀ ਲਿਵ ਕਦੀ ਵਸੀ ਨਹੀਂ, ਉਹ ਸਾਕਤ ਹੈ। ਰਾਤ ਵਿਹਾਵੀ ਭਾਵ ਸਾਕਤਾਂ ਦੀ, ਟੁੱਟਿਆਂ ਹੋਇਆਂ ਦੀ ਰਾਤ ਕਿਵੇਂ ਬਤੀਤ ਹੁੰਦੀ ਹੈ? ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਬੜੀ ਔਖੀ ਬਤੀਤ ਹੁੰਦੀ ਹੈ, ਨਿਕਲਦੀ ਨਹੀਂ ਰਾਤ। ਰਾਤ

ਨਾ ਵਿਹਾਵੀ, ਵਿਹਾਵੀ ਦਾ ਅਰਥ ਹੁੰਦਾ ਬੀਤਣਾ, ਨਿਕਲ ਜਾਣਾ। ਜਿਵੇਂ ਕੋਈ ਰੋਗੀ ਹੋਵੇ, ਉਸ ਰੋਗੀ ਮਨੁੱਖ ਦੇ ਲਈ ਰਾਤ ਬੜੀ ਔਖੀ ਹੈ। ਵਿਦਵਾਨਾਂ ਨੇ, ਗੁਰੂ ਸਾਹਿਬ ਜੀ ਨੇ ਵੀ ਕੁਝ ਲੋਕਾਂ ਦੇ ਲਈ ਕੁਝ ਚੀਜ਼ਾਂ ਨੂੰ ਚੰਗਾ ਤੇ ਮਾੜਾ ਕਿਹਾ। ਇੱਕ ਸ਼ਬਦ ਪੜ੍ਹਦੇ ਹਾਂ ਮਲਾਰ ਰਾਗ ਦੇ ਵਿੱਚ ਹੀ, ਮਲਾਰ ਰਾਗ ਦੇ ਨਾਲ ਸੰਬੰਧਿਤ ਹੈ ਸ਼ਾਇਦ। ਉਹਦੇ ਵਿੱਚ ਸਾਉਣ ਦੇ ਮਹੀਨੇ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਜਦੋਂ ਵੀ ਸਾਵਣ ਦੇ ਮਹੀਨੇ ਵਿੱਚ ਬਾਰਿਸ਼ ਆਉਂਦੀ ਹੈ ਨਾ, ਕਿਉਂਕਿ ਮਲਾਰ ਦਾ ਰਾਗ ਹੈ ਤੇ ਵਰਖਾ ਦਾ ਹੀ ਰਾਗ ਹੈ। ਉਹਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ ਕਿ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਚਾਹੋ ਉਮਾਹਾ ਹੋਏ, ਚਾਰਾਂ ਦਾ ਜ਼ਿਕਰ ਕੀਤਾ ਵੀ ਜਿਹਨੂੰ ਉਮਾਹਾ ਹੁੰਦਾ ਹੈ। ਉਮਾਹਾ ਦਾ ਅਰਥ ਹੈ ਖੁਸ਼ੀ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਪਿਆਰ ਪੈਦਾ ਹੁੰਦਾ ਹੈ, ਤੇ ਕੁਝ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਵਿਛੋੜਾ ਹੁੰਦਾ, ਦੁੱਖ ਲੱਗਦਾ ਹੈ ਵੀ ਇਹ ਕਿਉਂ ਬਾਰਿਸ਼ ਆ ਗਈ, ਕਿਉਂ ਮੀਂਹ ਆ ਗਿਆ। ਭਾਵ ਇਹ ਹੈ ਕਿ ਕੁਝ ਚੀਜ਼ਾਂ ਕਈਆਂ ਦੇ ਲਈ ਸੁਖਾਵੀਆਂ ਹੁੰਦੀਆਂ ਨੇ ਤੇ ਕਈਆਂ ਦੇ ਲਈ ਦੁੱਖਦਾਈ ਹੁੰਦੀਆਂ ਨੇ। ਇਸੇ ਤਰ੍ਹਾਂ ਰਾਤ ਰੋਗੀ ਲਈ ਤੇ ਬੇਯੋਗੀ ਲਈ, ਬੇਯੋਗੀ ਦਾ ਅਰਥ ਟੁੱਟੇ ਹੋਏ ਲਈ, ਵਿਛੜੇ ਹੋਏ ਦੀ, ਜਿਹਦਾ ਵਿਛੋੜਾ ਪਿਆ ਹੈ, ਵਿਯੋਗਣ ਦੀ ਤੇ ਰੋਗਣ ਦੀ ਜਿਹੜੀ ਰਾਤ ਹੈ ਨਾ, ਬੜੀ ਔਖੀ ਬਤੀਤ ਹੁੰਦੀ ਹੈ। ਤੇ ਜੀਵਨ ਦੇ ਅੰਦਰ ਜੇ ਦੋਵੇਂ ਚੀਜ਼ਾਂ ਹੋਣ, ਮਨੁੱਖ ਰੋਗੀ ਹੋਵੇ ਪਰ ਉਹਨਾਂ ਬੇਯੋਗ ਨਾ ਪਿਆ ਹੋਵੇ, ਉਹਦੇ ਸੰਗੀ ਸਾਥੀ ਮਿੱਤਰ ਪਿਆਰੇ ਭੈਣ ਭਰਾ ਜਿਹਦੇ ਨਾਲ ਮਨ ਜੁੜਿਆ ਉਹ ਪਾਸ ਨੇ, ਤੇ ਉਹ ਰਾਤ ਵੀ ਜਿਹੜੀ ਹੈ ਰੋਗ ਵਾਲੀ ਰਾਤ ਵੀ ਜਿਹੜੀ ਹੈ ਉਹ ਸੌਖੀ ਲੰਘ ਜਾਂਦੀ ਹੈ। ਰੋਗ ਵਾਲੀ ਰਾਤ ਤੋਂ ਵੀ ਬੰਦਾ ਜਿਹੜਾ ਆਰਾਮ ਨਾਲ ਬਤੀਤ ਕਰ ਲੈਂਦਾ, ਪਰ ਰੋਗ ਵੀ ਹੋਵੇ ਤੇ ਬੇਯੋਗ ਵੀ ਹੋਵੇ, ਤੇ ਬੇਯੋਗ ਤਾਂ ਬੜਾ ਹੀ ਵੱਡਾ ਰੋਗ ਲਿਖਿਆ ਨਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਰੋਗਾਂ ਦੇ ਵਿੱਚ, ਦੁੱਖਾਂ ਦੇ ਵਿੱਚ, ਵਿਛੋੜੇ ਦੇ ਦੁੱਖ ਨੂੰ, ਬੇਯੋਗ ਦੇ ਦੁੱਖ ਨੂੰ ਬੜਾ ਵੱਡਾ ਦੁੱਖ ਲਿਖਿਆ। ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਕਹਿੰਦੇ ਇੱਕ ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ ਬੜਾ ਵੱਡਾ ਦੁੱਖ ਹੈ। ਕਿਸੇ ਤੋਂ ਵੀ ਪਿਆ ਹੋਵੇ ਜਿਹਦੇ ਨਾਲ ਮਨ ਜੁੜਿਆ, ਭੁੱਖ ਦਾ, ਭੁੱਖ ਵੀ ਬੜਾ ਵੱਡਾ ਡਾਢਾ ਦੁੱਖ ਹੈ। ਸਖਤ ਵਾਰ ਜਮਦੂਤ, ਸਖਤ ਵਾਰ ਦਾ ਤਾਕਤਵਾਰ, ਜਦੋਂ ਤਾਕਤਵਾਰ ਬੰਦਾ ਤੁਹਾਡੇ ਉੱਤੇ ਆਪਣਾ ਹੁਕਮ, ਆਪਣਾ ਪਰਵਾਨਾ ਰੱਖਦਾ ਤੇ ਤੁਹਾਡੇ ਸਿਰ ਤੇ ਬੈਠ ਜਾਂਦਾ ਸਖਤ, ਸਖਤ ਵਾਲਾ, ਉਹ ਵੀ ਬੜਾ ਵੱਡਾ ਦੁੱਖ ਹੈ। ਮਨੁੱਖ ਨੂੰ ਜੀਵਨ ਬਤੀਤ ਕਰਨਾ ਬੜਾ ਔਖਾ ਹੋ ਜਾਂਦਾ, ਤੇ ਜਮ ਦੂਤਾਂ ਦਾ ਮਾਰ ਵੀ ਬੜਾ ਵੱਡਾ ਪੀੜਾ ਹੈ। ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਤਾਕਤ ਵਾਲੇ ਬੰਦੇ ਦਾ ਗੁਲਾਮ ਹੋ ਜਾਣ ਦਾ ਦੁੱਖ, ਜਮ ਦੂਤਾਂ ਦਾ ਦੁੱਖ, ਤੇ ਗੁਰਦੇਵ ਪਿਤਾ ਜੀ ਨੇ ਵਿਛੋੜੇ ਨੂੰ ਸਭ ਤੋਂ ਉੱਤੇ ਰੱਖਿਆ। ਭਾਈ ਸਾਹਿਬ ਭਾਈ ਗੁਰਦਾਸ ਨੇ ਤਾਂ ਹੋਰ ਵੀ ਬੜੇ ਪਿਆਰੇ ਬਚਨ ਕੀਤੇ ਨੇ ਕਿ ਕਹਿੰਦੇ ਇਹ ਤੇ ਏਡਾ ਪੀੜਾਦਾਇਕ ਹੈ ਵਿਛੋੜਾ ਕਿ ਮੰਨ ਲਓ ਜਿਵੇਂ ਕਿਸੇ ਮਨੁੱਖ ਨੂੰ ਜ਼ਹਿਰੀਲੇ ਤੋਂ ਜ਼ਹਿਰੀਲਾ ਕੀੜਾ, ਬਿੱਛੂ, ਸੱਪ ਡਸ ਜਾਏ ਨਾ, ਭਿਆਨਕ ਤੋਂ ਭਿਆਨਕ ਕੀਟ, ਸਰਪ, ਬਿੱਛੂ ਉਹਨੂੰ ਦਿਨ ਰਾਤ ਡਸਣ, ਕਿੰਨਾ ਜ਼ਹਿਰ ਦਾ ਉਹਦਾ ਤੜਫਦਾ ਹੈ ਸਰੀਰ, ਸੜਦਾ ਹੈ ਜਲਣ ਦੇ ਨਾਲ, ਪਰ ਕਹਿੰਦੇ ਇਹਦੇ ਨਾਲੋਂ ਵੀ ਜ਼ਿਆਦਾ ਤਕਲੀਫ ਦੇ ਹੈ ਬਿਰਹੇ ਦਾ ਜੀਵਨ, ਬੇਯੋਗਣ ਦਾ ਜੀਵਨ, ਟੁੱਟੇ ਹੋਏ ਦਾ ਜੀਵਨ। ਉਹਦੀ ਰਾਤ ਨਹੀਂ ਬਤੀਤ ਹੁੰਦੀ ਬਿਰਹੀ। ਵਾਹਿਗੁਰੂ ਦਤਾਰ ਜੀ ਕਹਿੰਦੇ ਵੀ ਉਹਦੇ ਜੀਵਨ ਦੇ ਅੰਦਰ ਰਾਤ ਨਾ ਵਿਹਾਵੀ ਸਾਕਤਾਂ, ਕਿਤੇ ਅਰਥ ਨੇ ਪੰਕਤੀ ਦੇ ਕਿ ਰਾਤ ਨਹੀਂ ਬਤੀਤ ਹੁੰਦੀ ਸਾਕਤਾਂ ਦੀ, ਤੇ ਸਾਕਤ ਕੌਣ ਨੇ, ਜਿਨ੍ਹਾਂ ਵਿਸਰੈ ਨਾਉ, ਜਿਨ੍ਹਾਂ ਨੂੰ ਆਪਣੇ ਵਾਹਿਗੁਰੂ ਦਾ ਨਾਮ ਵਿਸਰ ਗਿਆ। ਹੁਣ ਇਹਦੇ ਭਾਵ ਅਰਥ ਕਰਾਂਗੇ ਵੀ ਰਾਤ ਕਿਹੜੀ ਹੈ। ਇਹ ਸਮੁੱਚੇ ਜੀਵਨ ਨੂੰ ਰਾਤ ਮੰਨਿਆ, ਇਹ ਜਿਹੜਾ ਸਾਡਾ ਜੀਵਨ ਹੈ ਨਾ ਇਹਨੂੰ ਰਾਤ ਮੰਨਿਆ, ਤੇ ਪਹਿਰਿਆਂ ਵਿੱਚ ਵੀ ਵੰਡਿਆ। ਅੱਜ ਦੇ ਸਮੇਂ ਅੰਦਰ ਸਮੇਂ ਦੀ ਪੈਮਾਨਾ ਹੋਰ ਢੰਗ ਦਾ ਹੈ, ਪਰ ਜਿਹੜਾ ਬਾਣੀ ਵਿੱਚ ਸਮੇਂ ਦਾ ਪੈਮਾਨਾ ਦਿੱਤਾ ਹੋਰ ਢੰਗ ਦਾ ਦਿੱਤਾ, ਤੇ ਅਸੀਂ ਬਾਣੀ ਨੂੰ ਸਮਝਣਾ ਤੇ ਉਹ ਸਮੇਂ ਦੀ ਇਕਾਈ ਨੂੰ ਵੀ ਸਮਝਣਾ ਪਏਗਾ। ਗੁਰੂ ਸਾਹਿਬ ਜੀ ਨੇ ਜਿਹੜੇ ਪੁਰਾਣੇ ਸਮੇਂ ਦੀ ਵੰਡ ਮੰਨੀ ਹੈ ਨਾ, ਪੂਰੇ ਇੱਕ ਦਿਨ ਰਾਤ ਦੀ ਜਿਹੜੀ ਵੰਡ ਸੀ ਉਹਨੂੰ ਅੱਠ ਪਹਿਰ ਦਾ ਸਮਾਂ ਕਿਹਾ ਜਾਂਦਾ ਸੀ। ਅੱਠ ਪਹਿਰਾ ਕਿ ਅੱਠ ਪਹਿਰ ਜਦੋਂ ਬਤੀਤ ਹੋ ਜਾਂਦੇ ਨੇ, ਇੱਕ ਦਿਨ ਤੇ ਇੱਕ ਰਾਤ ਬਤੀਤ ਹੁੰਦੀ ਹੈ। ਚਾਰ ਪਹਿਰ ਰਹਿਣ ਦੇ ਹੁੰਦੇ ਸਨ, ਚਾਰ ਪਹਿਰ ਦਿਨ ਦੇ ਹੁੰਦੇ ਸਨ। ਅੱਜ ਅਸੀਂ ਉਹਨਾਂ ਪਹਿਰਿਆਂ ਨੂੰ ਜਿਹੜਾ ਹੈ ਘੰਟਿਆਂ ਵਿੱਚ ਤਬਦੀਲ ਕਰ ਲਿਆ, ਅੱਜ ਅਸੀਂ ਪਹਿਰੇ ਨਹੀਂ ਗੱਲ ਕਰਦੇ ਵੀ ਕਿੰਨੇ ਪਹਿਰ ਬਤੀਤ ਹੋ ਗਏ ਨੇ, ਕਿਉਂਕਿ ਉਦੋਂ ਮਨੁੱਖ ਦੇ ਕੋਲ ਸਮਾਂ ਵੱਡਾ ਸੀ, ਸਮੇਂ ਦੇ ਇਕਾਈ ਵੀ ਉਵੇਂ ਰੱਖਿਆ। ਉਦੋਂ ਬੰਦਾ ਸਿਰਫ ਇੰਨਾ ਹੀ ਪੁੱਛਦਾ ਹੁੰਦਾ ਸੀ ਕਿ ਇੱਕ ਪਹਿਰ ਬਤੀਤ ਹੋ ਗਿਆ, ਤਿੰਨ ਤਿੰਨ ਚਾਰ ਚਾਰ ਘੰਟਿਆਂ ਬਾਅਦ
ਕਿਤੇ ਕੋਈ ਪਹਿਰੇ ਦੀ ਸਮੇਂ ਦੀ ਗੱਲ ਕਰਦਾ ਸੀ, ਅੱਜ ਸਾਨੂੰ ਮਿੰਟ ਬਾਅਦ ਸਮਾਂ ਦੇਖਣਾ ਪੈਂਦਾ, ਘੰਟੇ ਬਾਅਦ ਸਾਨੂੰ ਸਮੇਂ ਦੇ ਉੱਤੇ ਧਿਆਨ ਰੱਖਣਾ ਪੈਂਦਾ, ਕਿਉਂਕਿ ਅੱਜ ਜ਼ਿੰਦਗੀ ਦਾ ਚੱਕਰ ਕੁਝ ਉਸ ਢੰਗ ਨਾਲ ਚੱਲਦਾ। ਉਦੋਂ ਪਹਿਰਿਆਂ ਵਿੱਚ ਜੀਵਨ ਚੱਲਦਾ ਸੀ, ਤਾਂ ਗੁਰੂ ਸਾਹਿਬ ਜੀ ਨੇ ਪਹਿਰਿਆਂ ਦੀ ਗੱਲ ਕੀਤੀ ਹੈ ਵੀ ਜੀਵਨ ਨੂੰ ਪਹਿਰਾਂ ਵਿੱਚ ਵੰਡਿਆ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜੀਵਨ ਦੇ ਪਹਿਰਾਂ ਦੀ ਗੱਲ ਜਦੋਂ ਗੁਰੂ ਸਾਹਿਬ ਕਰਦੇ ਨੇ, ਰਾਤ ਨਾਲ ਤੁਲਨਾ ਕਰਦੇ ਨੇ ਵੀ ਜੀਵਨ ਦੇ ਪਹਿਰ ਇਸ ਤਰ੍ਹਾਂ ਬਤੀਤ ਹੁੰਦੇ ਨੇ ਜਿਵੇਂ ਰਾਤ ਬਤੀਤ ਹੁੰਦੀ ਹੈ, ਦਿਨ ਦੇ ਪਹਿਰਾਂ ਨਾਲ ਗੱਲ ਨਹੀਂ ਕੀਤੀ, ਕਿਉਂਕਿ ਪਹਿਰ ਤਾਂ ਦਿਨ ਦੇ ਵੀ ਨੇ। ਪਰ ਨਹੀਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਜੀ ਨੇ, ਚੌਥੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਜਿਹੜੇ ਪਹਿਰੇ ਸ਼ਬਦ ਸ੍ਰੀ ਰਾਗ ਵਿੱਚ ਆਉਂਦੇ ਨੇ, ਪਹਿਰਿਆਂ ਦੇ ਸ਼ਬਦ, ਉਹਦੇ ਵਿੱਚ ਗੁਰਦੇਵ ਜੀ ਨੇ ਰਾਤਰੀ ਦਾ ਜ਼ਿਕਰ ਕੀਤਾ। ਪਹਿਲਾ ਪਹਿਰ ਹੈ, ਰੈਣ ਕਹਿ ਵਣਜਾਰਿਆ ਮਿੱਤਰਾ, ਨਾਲ ਵਣਜਾਰਾ ਵੀ ਕਹਿ ਦਿੱਤਾ, ਕਿਉਂਕਿ ਰਾਤ ਕਿਹਦੇ ਲਈ? ਅਸੀਂ ਕਹੀਏ ਵੀ ਸਾਡੇ ਕੋਲ ਤੇ ਦਿਨ ਰਾਤ ਅਸੀਂ ਕੰਮ ਕਰਦੇ ਹਾਂ, ਦਿਨੇ ਕੰਮ ਕਰਦੇ ਹਾਂ, ਰਾਤ ਤਾਂ ਸੌਣ ਵਾਸਤੇ ਬਤੀਤ ਹੀ ਕਰਨੀ ਹੈ। ਪਰ ਨਾਲ ਗੁਰੂ ਸਾਹਿਬ ਜੀ ਨੇ ਵਣਜਾਰਾ ਸ਼ਬਦ ਵਰਤਿਆ। ਵਣਜਾਰੇ ਦਾ ਮਤਲਬ ਹੈ ਜਿਹੜਾ ਮੁਸਾਫਿਰ ਹੈ, ਜਿਹਦੇ ਕੋਲ ਕੀਮਤੀ ਸਮਾਨ ਹੈ ਤੇ ਅਜਨਬੀ ਥਾਂ ਤੇ ਹੈ ਤੇ ਉੱਥੇ ਸਦਾ ਨਹੀਂ ਰਹਿਣਾ, ਤੇ ਉੱਥੇ ਵੀ ਵਣਜਾਰਾ ਰਾਤ ਨੂੰ ਇਸ ਤਰ੍ਹਾਂ ਪਸਾਰਾ ਕਰ ਲਏ ਕਿ ਜਿਵੇਂ ਦਿਨੇ ਜਾਣਾ ਹੀ ਨਹੀਂ, ਇੰਨੀ ਘੂਕ ਨੀਂਦਰ ਸੌ ਜਾਏ ਕਿ ਉਹਦਾ ਸਮਾਨ ਵੀ ਲੁੱਟਿਆ ਜਾਏ, ਉਹਦਾ ਮਾਲ ਸਵਾਬ ਲੁੱਟਿਆ ਜਾਏ ਤੇ ਦਿਨ ਚੜ੍ਹੇ ਤੱਕ ਉਹਦੀ ਨੀਂਦ ਨਾ ਖੁੱਲੇ। ਸਮਝੋ ਉਹ ਜੀਵਨ ਦੀ ਬਾਜੀ, ਉਹ ਆਪਣਾ ਸਾਰਾ ਕੁਝ ਹਾਰ ਗਿਆ, ਉਹਨੇ ਕੀ ਵਪਾਰ ਕਰਨਾ, ਉਹਨੇ ਕੀ ਵਣਜ ਕਰਨਾ। ਇਸ ਕਰਕੇ ਮਨੁੱਖ ਲਈ ਵਣਜਾਰਾ ਸ਼ਬਦ ਵੀ ਵਰਤਿਆ ਵੀ ਤੂੰ ਵਣਜਾਰਾ ਹੈ, ਇੱਕ ਤਾਂ ਤੂੰ ਅਜਨਬੀ ਥਾਂ ਤੇ ਆਇਆ ਹੈ ਤੇ ਦੂਸਰਾ ਤੇਰੇ ਜੀਵਨ ਦਾ ਇਹ ਜਿਹੜਾ ਸਮਾਂ ਬਤੀਤ ਹੋ ਰਿਹਾ, ਇਉਂ ਬਤੀਤ ਹੋ ਰਿਹਾ ਰਾਤ ਤੇ ਪਹਿਰਾਂ ਦੇ ਵਾਂਗੂ। ਤੇ ਭਾਈ, ਰਾਤ ਦੇ ਪਹਿਰ ਵਣਜਾਰੇ ਜਿਹੜੇ ਨੇ ਘੂਕ ਸੌਂ ਕੇ ਬਤੀਤ ਨਹੀਂ ਕਰਦੇ, ਉਹ ਤਾਂ ਅੱਖ ਝਪਕਦੇ ਨੇ, ਅੱਖ ਲੱਗ ਗਈ, ਕੁਝ ਮਿੰਟ ਲੱਗ ਗਈ, ਫਿਰ ਸਾਵਧਾਨ ਹੋ ਜਾਂਦੇ ਨੇ, ਤੇ ਜਿਸ ਤਰ੍ਹਾਂ ਨਾ ਕੀਤਾ ਫਿਰ ਸਾਰਾ ਕੁਝ ਲੁੱਟਿਆ ਜਾਣਾ। ਤੇ ਇਹ ਤਾਂ ਹੀ ਵਚਨ ਕੀਤੇ, ਪਹਿਲਾ ਪਹਿਰ ਹੈ ਰਹਿਣ ਕਹਿ, ਤੇਰੇ ਜੀਵਨ ਦਾ ਪਹਿਲਾ ਪਹਿਰ ਜਿਹੜਾ ਕਿਵੇਂ ਬਤੀਤ ਹੋਇਆ, ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਕਹਿੰਦੇ ਪਹਿਲਾ ਪੈਰ ਕਿਸ ਤਰ੍ਹਾਂ ਨਿਕਲ ਗਿਆ ਵੀ ਤੈਨੂੰ ਜਨਮ ਦਾ ਜੇ ਬੋਧ ਹੀ ਨਹੀਂ, ਜਨਮ ਹੀ ਨਹੀਂ ਹੋਇਆ ਤੇਰਾ, ਜੇ ਗਰਭਾਸ ਦਾ ਅਰਥ ਹੈ ਗਰਭ ਅਵਸਥਾ ਵਿੱਚ ਹੈ ਤੂੰ, ਹੁਕਮ ਹੈ ਪਰਮਾਤਮਾ ਦਾ ਪਰ ਉਸ ਅਵਸਥਾ ਵਿੱਚ ਮਨੁੱਖ ਕੀ ਕਰ ਲਏਗਾ। ਕਹਿੰਦੇ ਉਸ ਅਵਸਥਾ ਵਿੱਚ ਰਾਤ, ਸਮਝ ਲਓ ਇੱਕ ਪੈਰ ਤਾਂ ਜਨਮ ਦਾ ਗਰਭ ਅਵਸਥਾ ਵਿੱਚ ਬਤੀਤ ਹੋ ਗਿਆ। ਨਾ ਮਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ, ਪਹਿਲੇ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ। ਕਹਿੰਦੇ ਇਹ ਪਹਿਰ ਰਾਤ ਦਾ ਇਸ ਤਰ੍ਹਾਂ ਬਤੀਤ ਹੋ ਗਿਆ, ਇੱਕ ਪਹਿਰ ਤੇਰਾ ਅਬੋਧ ਅਵਸਥਾ ਵਿੱਚ ਬਤੀਤ ਹੋ ਗਿਆ ਜਨਮ ਤੋਂ ਪਹਿਲਾਂ ਦਾ। ਹਾਲਾਂਕਿ ਜਦੋਂ ਅਸੀਂ ਪੰਚਮ ਪਾਤਸ਼ਾਹ ਜੀ ਦੇ ਪੈਰ ਪੜਦੇ ਹਾਂ, ਉਹਦੇ ਵਿੱਚ ਉਹਨਾਂ ਨੇ ਪਹਿਰ ਜਨਮ ਤੋਂ ਹੀ ਸ਼ੁਰੂ ਕੀਤਾ ਹੈ। ਇਹ ਵੱਖੋ ਵੱਖਰਾ ਸਤਿਗੁਰਾਂ ਨੇ ਸਮਝਾਉਣ ਦਾ ਢੰਗ ਸਮਝਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਪਹਿਲਾ ਪਹਿਰ ਗਰਭ ਅਵਸਥਾ ਤੋਂ ਸ਼ੁਰੂ ਕੀਤਾ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਪਹਿਲਾ ਪਹਿਰ ਜਨਮ ਅਵਸਥਾ ਤੋਂ ਸ਼ੁਰੂ ਕੀਤਾ। ਦੋਵੇਂ ਅਵਸਥਾਵਾਂ ਅਬੋਧ ਨੇ। ਗੁਰੂ ਸਾਹਿਬ ਜੀ ਦੂਜੀ ਅਵਸਥਾ ਬਚਪਨ ਦੀ ਕਹਿੰਦੇ ਨੇ, ਦੂਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਕਹਿੰਦੇ ਜਦੋਂ ਦੂਜਾ ਪਹਿਰ ਆਇਆ ਜੀਵਨ ਦਾ, ਤੂੰ ਇਸ ਤਰ੍ਹਾਂ ਬਚਪਨ ਵਿੱਚ ਆ ਗਿਆ, ਤੇਰਾ ਜਨਮ ਤਾਂ ਹੋ ਗਿਆ ਪਰ ਤੈਨੂੰ ਪਰਿਵਾਰ ਦਾ ਮੂੰਹ ਇਸ ਤਰ੍ਹਾਂ ਪੈ ਗਿਆ, ਕਿਤੇ ਤੂੰ ਬਾਲ ਹੈ ਅਬੋਧ ਹੈ, ਤੇ ਦੂਜਾ ਬਚਪਨ ਵਿੱਚ ਮਮਤਾ ਇੰਨੀ ਮਿਲ ਗਈ, ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰ ਕਾਣ, ਹੱਥੋ ਹੱਥ ਨਚਾਈਐ ਮਿੱਤਰਾ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮਨ ਤੇ ਮੇਰੇ ਅੰਤ ਨਹੀਂ ਕਿਛ ਤੇਰਾ, ਚੇਤ ਅਚੇਤ ਮੂੜ, ਮੂੜ ਦਾ ਅਰਥ ਹੈ ਮੂਰਖ। ਕਹਿੰਦੇ ਦੂਜਾ ਪੈਰ ਆਇਆ, ਤੇਰਾ ਜਨਮ ਹੋਇਆ, ਤੂੰ ਹੱਥਾਂ ਵਿੱਚ ਖੇਡਦਾ, ਹਰ ਕੋਈ ਤੈਨੂੰ ਆਪਣਾ ਕਹਿੰਦਾ, ਮਾਤ ਕਹਿ ਸੁਤ ਮੇਰਾ, ਪਰ ਇਹ ਭਲਿਆ ਤੇਰਾ ਦੂਸਰਾ ਪੈਰ ਵੀ ਗਿਆ। ਤੀਜਾ ਪਹਿਰ ਹੈ ਰਾਣ ਕਹਿ ਵਣਜਾਰਿਆ ਮਿੱਤਰਾ ਭਰ ਜੋਬਣ ਮੈਂ ਮਤ, ਤੀਜਾ ਪਹਿਰ ਆਇਆ ਮਤ ਹੈ ਸੀ ਪਰ ਉਸ ਮਤ ਦੇ ਨਾਲ ਜੋਬਣ ਆ ਗਿਆ, ਤੇ ਜੋਬਣ ਵੀ ਜਿਹੜਾ ਹੈ ਅਬੋਧ ਤੇ ਨਹੀਂ ਹੁੰਦਾ ਪਰ ਉਹ ਬੇਪਰਵਾਹ ਲਾਪਰਵਾਹ ਹੋ ਜਾਂਦਾ, ਨੂੰ ਅੰਨਿਆਂ ਦੇ ਤਰ੍ਹਾਂ ਮੰਨਿਆ ਵੀ ਇੰਨੀ ਤਾਕਤ ਇੰਨਾ ਜੋਬਣ ਕਿ ਉਹਨੇ ਪਰਵਾਹ ਹੀ ਨਹੀਂ ਕੀਤੀ। ਤੀਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਭਰ ਜੋਬਣ ਮੈਂ ਮਤ, ਜਿਹੜੀ ਮਤ ਸੀ ਉਹ ਇੰਨੀ ਮਸਤ ਹੋ ਗਈ ਜੋਬਣ ਦੇ ਅੰਦਰ, ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ, ਨਾ ਰੱਬ ਦੀ ਨਾ ਕਿਸੇ ਹੋਰ ਚੀਜ਼ ਦੀ, ਉਹ ਆਪਣੇ ਆਪ ਵਿੱਚ ਇੰਨਾ ਮਸਤ ਹੋ ਗਿਆ।
अपने आप विच ही इन्ना गमूर आ गया ते कहिंदे ओह भी गमूरी विच बतीत हो गया, दो पहर अबोधता विच बतीत हो गए, तीसरा पहर मस्त अवस्था विच बतीत हो गया मानो जवानी दे नशे दे विच, ते चौथा पहर दतार पिता जी कहिंदे उत्थे है ही बुढ़ेपा, बजुर्गी आ गई, जां इउं कह लो अखीरला समा आ गया, लामी लूणिया खेत कहिंदे उह समा आ गया जदों खेत पक गया, हुण ते वढ़न दा टाइम आ गया, हुण उहदी ग्रोथ नहीं हो सकदी, बीज ने पैणा जिहड़ा है उह दूजे तीजे पड़ाव विच उहदा पक जांदा है, बण जांदा है, सिट्टे विच बल्ली विच जिन्ना पैणा है, पक्कण दे टाइम असीं कहीए भी हुण इहदे अंदर फसल होर भर जाए, बीज होर उपजण, इह नहीं हो सकदा, हुण तां कट्टी जाएगी। लामी लुणिया खेत, कहने लगे हुण ते लावे आ गए ने, लै लै दात पहुंचिया, लावे करे तैयार, कहने दात लैके लावे आ गए ने, दात दा अर्थ दातरियां लैके, जदों किते वाढी लगदी सी कणकां दी पंजाब अंदर उदों वीढ़ी पाई जांदी सी, पंज पंज दस दस पंद्रह पंद्रह वीह वीह बंदे मांगी ते आउंदे सन, ते उह किल्यां दे किले कुछ समयां दे अंदर ही वढ के उह मारदे सन। गुरु साहिब कहिंदे जिहड़े जम दूत ने ना इह समझो वीढ़ी पा के आउंदे ने, इन्हां कोल अपने दात ने, इह सारिआं नूं जिन्हां दा खेती पक गई है उन्हां नूं फिर वढ़ी जांदे ने, इह हुण समां ही बतीत हो गया, हुण की पैदा करना है, की उपजाऊ बनाना है अपने आप नूं। कहिंदे जीवन दी रात, जीवन दा समां चारा पहरां विच वंडिया, पर चार दे चार पैर जिहड़े ने उह रात्रि दे मन्ने, जे किते दिन दी वी कीती तां गुरु साहिब ने कहा दिन दे पैर तूं किवें गवा दित्ते, चार गवाया खाए कै, खाए का अर्थ है संसार दे भोगां विच चार गवा दिता, चार दा अर्थ ते चार पैर ही जिंदगी दे, ते चार जिहड़े जिंदगी दे पैर सन रात वाले उह सौं के बतीत कर दिते, तेरी रात जिहड़ी तेरा जीवन जिहड़ा है साकत बन के बतीत होया, टुट के बतीत होया, इस करके तां बड़ा मुश्किल विच दौर निकलदा है ना, है सब कुछ है पर कोई पल भी ऐसा नहीं, पैर तां छड्डो। गुरु साहिब जी ने दस अवस्थावां भी लिखियां है, ਉਹ ਦਸਾਂ ਅਵਸਥਾਵਾਂ ਵਿੱਚ ਕੋਈ ਅਵਸਥਾ ਐਸੀ ਨਹੀਂ ਵੀ ਜਿੱਥੇ ਮਨੁੱਖ ਨੂੰ ਇਹ ਬੋਧ ਹੋ ਜਾਏ ਕਿ ਮੈਂ ਕਿਤਿਓਂ ਟੁੱਟ ਕੇ ਆਇਆ, ਮੈਂ ਸਾਖਤ ਬਣਿਆ ਹੋਇਆ, ਮੇਰੀ ਲਿਵ ਛੁਟਕੀ ਹੋਈ ਹੈ, ਉਹ ਅਹਿਸਾਸ ਹੀ ਨਹੀਂ ਹੁੰਦਾ। ਗੁਰੂ ਸਾਹਿਬ ਨੇ ਸਾਰੀਆਂ ਅਵਸਥਾਵਾਂ ਲਿਖੀਆਂ, ਬਚਪਨ ਤੋਂ ਲੈ ਕੇ ਮਰਨ ਤੱਕ ਦੀ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇ ਧੌਲੇ ਉਭੇ ਸਾਹ, ਦਸਵੇਂ ਦਦਾ ਹੋਆ ਸੁਆਹ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਇਹ ਦਸ ਅਵਸਥਾ, ਮਤਲਬ ਸੌ ਸਾਲ ਦੀ ਬੰਦੇ ਦੀ ਉਮਰ ਮਿਥ ਲਈਏ ਤੇ ਦਸ ਦਸ ਸਾਲ ਦਾ ਵੀ ਇਹ ਪੜਾਅ ਕਰੀਏ, ਗੁਰੂ ਸਾਹਿਬ ਕਹਿੰਦੇ ਹਰ ਪੜਾਅ ਦੇ ਵਿੱਚ ਸੰਸਾਰ ਹੀ ਚੇਤੇ ਰਿਹਾ। ਪਹਿਲਾਂ ਖਾਣ ਪੀਣ ਮਮਤਾ ਸੀ, ਸਿਰਫ ਆਪਣੇ ਪੇਟ ਤੱਕ ਸੀਮਤ, ਬੱਚਾ ਉਦੋਂ ਹੀ ਰੋਂਦਾ ਜਦੋਂ ਭੁੱਖ ਲੱਗਦੀ ਹੈ ਤੇ ਮਾਂ ਨੂੰ ਪਤਾ ਵੀ ਇਹਨੂੰ ਭੁੱਖ ਲੱਗੀ, ਉਹ ਦੁੱਧ ਦੇ ਦਿੰਦੀ ਹੈ, ਫਿਰ ਉਹਨੂੰ ਥੋੜਿਆ ਹੋਰ ਵੱਡਾ ਹੁੰਦਾ ਮਾਂ ਬਾਪ ਦੀ ਸੁੱਧ ਆ ਜਾਂਦੀ ਹੈ, ਭਈਆ ਭਾਬੀ ਬੇਬ, ਭਈਆ ਭਰਾ, ਭਾਬੀ ਉਹਦੀ ਘਰ ਵਾਲੀ, ਬੇਬ ਬੇਬ ਦਾ ਅਰਥ ਹੁੰਦਾ ਭੈਣ, ਬੇਬੇ ਦਾ ਅਰਥ ਭੈਣ ਹੁੰਦਾ, ਬੇਬ ਦੀ ਸਮਝ ਲੱਗੀ, ਚੌਥਾ ਪਿਆਰ ਉਪੰਨੀ ਖੇਡ, ਫਿਰ ਖੇਡਾਂ ਨਾਲ ਪਿਆਰ ਪੈ ਗਿਆ, ਫਿਰ ਖਾਣ ਪੀਣ ਨਾਲ ਪਿਆਰ ਪੈ ਗਿਆ, ਫਿਰ ਜੋਬਨ ਆ ਗਿਆ, ਵਿਕਾਰਾਂ ਨਾਲ ਮੋਹ ਪੈ ਗਿਆ, ਫਿਰ ਘਰ ਵਾਲਾ ਬਣ ਗਿਆ, ਪਰਿਵਾਰ ਵਾਲਾ ਬਣ ਗਿਆ, ਹੁਣ ਜਿੱਥੇ ਕਿਤੇ ਲਟਾਂਦਾ ਸੀ ਨਾ, ਵੇਖੋ ਰੱਬ ਦੀ ਕੈਸੀ ਮਨੁੱਖ ਦੀ ਜੀਵਨ ਹੈ ਕਿ ਜਦੋਂ ਪਹਿਲਾਂ ਬਾਹਰ ਲਟਾਂਦਾ ਸੀ ਘਰ ਦਾ, ਉਦੋਂ ਮਾਂ ਬਾਪ ਦੁਖੀ ਹੁੰਦੇ ਸਨ, ਹੁਣ ਆਪ ਮਾਂ ਬਾਪ ਬਣਿਆ, ਧੀਆਂ ਪੁੱਤਰਾਂ ਲਈ ਇਕੱਠਾ ਕਰਕੇ ਲਿਆਉਂਦਾ, ਸਾਂਝ ਕੀਆ ਘਰ ਵਾਸ, ਘਰ ਲਿਆ ਕੇ ਆਉਂਦਾ, ਇਕੱਠਾ ਕਰਕੇ ਲਿਆਉਂਦਾ, ਧੀਆਂ ਪੁੱਤਰ ਹੁਣ ਉਹਦੇ ਲਟਾਂਦੇ ਨੇ, ਹੁਣ ਦੁੱਖ ਲੱਗਦਾ ਹੈ, ਉਹ ਚੱਕਰ ਵਾਰ ਵਾਰ ਉਹੋ ਜਿਹਾ ਹੀ ਚੱਲਦਾ। ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਫਿਰ ਜਦੋਂ ਬਚਪਨ ਆਪਣੇ ਬਾਲ ਇਸ ਤਰ੍ਹਾਂ ਕਰਦੇ ਨੇ ਵੀ ਕਮਾਈ ਲੁਟਾਉਂਦੇ ਨੇ, ਪਰਵਾਹ ਨਹੀਂ ਕਰਦੇ, ਤੇ ਬੰਦਾ ਫਿਰ ਕ੍ਰੋਧ ਵਿੱਚ ਖਿੱਚਦਾ ਹੈ ਵੀ ਇਹਨਾਂ ਨੂੰ ਕੀਮਤ ਨਹੀਂ ਪਤਾ, ਮੈਂ ਕਿਵੇਂ ਕਰਦਾ। ਕਿਸੇ ਸਿਆਣਿਆਂ ਨੇ ਬੜੀ ਸੋਹਣੀ ਕਹਾਣੀ ਲਿਖੀ ਇਸ ਪ੍ਰਥਾਏ ਕਿ ਜਿਹੜੇ ਬੰਦੇ ਜਦੋਂ ਰੱਬ ਨੇ ਉਮਰਾਂ ਵੰਡੀਆਂ ਸਨ ਨਾ, ਸਿਰਫ ਸਮਝਣ ਵਾਸਤੇ ਆ, ਰੱਬ ਨੇ ਉਮਰਾਂ ਵੰਡੀਆਂ ਸਨ ਤੇ ਰੱਬ ਨੇ ਜਿਹੜੀ ਹੈ ਮਨੁੱਖ ਨੂੰ ਉਮਰ ਦਿੱਤੀ ਸੀ 40 ਸਾਲ, ਵੀ ਤੇਰੀ ਉਮਰ 40 ਸਾਲ, ਤੇ ਫਿਰ ਉਸ ਤੋਂ ਬਾਅਦ ਆ ਗਿਆ ਕੁੱਕਰ ਆ ਗਿਆ, ਕੁੱਕਰ ਦਾ ਅਰਥ ਹੈ ਕੁੱਤਾ, ਖੋਤਾ ਆ ਗਿਆ, ਉੱਲੂ ਆ ਗਿਆ, ਇਹਨਾਂ ਦੀ ਉਮਰ ਵੰਡੀ, ਇਹਨਾਂ ਨੂੰ ਵੀ 40-40 ਸਾਲ ਦਿੱਤੀ। ਕਹਿੰਦੇ ਸਮਝਾਇਆ
ਕਹਿੰਦੇ ਵੀ ਜਦੋਂ ਕੁੱਕਰ ਦੀ ਉਮਰ ਆਈ 40 ਸਾਲ ਦਾ ਆਇਆ, ਖੋਤੇ ਦੀ ਉਮਰ 40 ਸਾਲ ਕਰ ਦਿੱਤੀ। ਉਹ ਕਹਿੰਦਾ ਜੀ ਮੈਂ ਇੰਨੀ ਉਮਰ ਕੀ ਕਰਨਾ? ਕਹਿੰਦੇ ਤੂੰ ਮਨੁੱਖ ਦੀ ਸੇਵਾ ਕਰਨੀ ਹੈ, ਇਹਦਾ ਭਾਰ ਢੋਣਾ ਹੈ, ਇਹਦਾ ਸਮਾਨ ਢੋਣਾ ਹੈ। ਉਹ ਕਹਿਣ ਲੱਗਾ ਨਹੀਂ ਜੀ, ਮੇਰੇ ਕੋਲੋਂ ਇਹ ਕੰਮ ਨਹੀਂ ਹੋਣਾ, ਇੰਨੀ ਉਮਰ ਮੇਰੀ ਉਮਰ ਘੱਟ ਕਰੋ, ਮੈਨੂੰ ਥੋੜੀ ਦਿਓ, ਮੈਂ ਸਾਰੀ ਉਮਰ ਭਾਰ ਹੀ ਢੋਣਾ। ਕਹਿੰਦੇ ਉਹ ਵੀ ਬੰਦੇ ਨੇ ਮੰਗ ਲਈ ਵੀ ਇਹਦੀ ਅੱਧੀ ਮੈਨੂੰ ਦੇ ਦਿਓ। ਉਹ ਕਹਿੰਦੇ ਮਨੁੱਖ ਨੂੰ ਮਿਲ ਗਈ। ਉਸ ਤੋਂ ਬਾਅਦ ਕੁੱਕਰ ਉਹਨੂੰ ਕਿਹਾ ਵੀ ਤੂੰ ਵਫਾਦਾਰੀ ਕਰਨੀ ਹੈ, ਰੱਖੀ ਕਰਨੀ ਹੈ, ਤੇ ਭੌਂਕਣਾ ਹੈ ਜਦੋਂ ਤੈਨੂੰ ਲੱਗੇ ਵੀ ਕੋਈ ਅਣਸੁਖਾਵੀ ਘਟਨਾ ਹੋਣ ਦੀ, ਕੋਈ ਖਤਰਾ ਆ ਰਿਹਾ, ਤੇ ਤੂੰ ਭੌਂਕ ਕੇ ਸੁਚੇਤ ਕਰਨਾ। ਉਹਨੂੰ ਵੀ ਕਿਹਾ ਤੇਰੀ 40 ਸਾਲ ਹੈ। ਉਹ ਕਹਿੰਦਾ ਨਹੀਂ, ਮੇਰੇ ਵੱਸ ਦੀ ਗੱਲ ਨੀ, 40 ਸਾਲ ਕੌਣ ਭੌਂਕੇ ਦਿਨ ਰਾਤ, ਮੇਰੀ ਵੀ ਥੋੜੀ ਕਰੋ। 20 ਸਾਲ ਉਹਨੂੰ ਦਿੱਤੀ। ਉਹ ਕਹਿੰਦਾ ਮੈਨੂੰ 10 ਸਾਲ ਦਿਓ, 10 ਸਾਲ ਮੈਂ ਨੀ ਲੈਣੀ, ਰੱਖੋ ਆਪਣੇ ਰਿਜ਼ਰਵ ਕੋਟੇ ਵਿੱਚ। ਕਹਿੰਦੇ ਉਹ ਵੀ ਬੰਦੇ ਨੇ ਕਿਹਾ ਮੈਨੂੰ ਦੇ ਦਿਓ, ਲਾਲਚੀ ਬਿਰਤੀ ਹੈ ਨਾ ਸ਼ੁਰੂ ਤੋਂ। ਫਿਰ ਕਹਿੰਦੇ ਉੱਲੂ ਦੀ ਵਾਰੀ ਆਈ, ਉਹਨੂੰ ਵੀ ਕਿਹਾ ਤੇਰੀ 20 ਸਾਲ ਉਮਰ ਹੈ। ਉਹ ਵੀ ਕਹਿਣ ਲੱਗਾ ਨਹੀਂ ਜੀ, ਮੈਂ ਕਹਿੰਦੇ ਤੈਨੂੰ ਦਿਨੇ ਨਹੀਂ ਦਿਸਣਾ ਕਰਨਾ, ਰਾਤ ਦਿਸੇ ਕਰੇਗਾ, ਜਾਗੇ ਕਰੇਗਾ, ਰਾਤ ਨੂੰ ਵੇਖੇ ਕਰੇਗਾ, ਤੈਨੂੰ ਰਾਤ ਹੀ ਦੇਖਣਾ ਪੈਣਾ ਕਰਨਾ। ਉਹ ਕਹਿਣ ਲੱਗਾ ਮੈਂ ਵੀ ਇਹ ਔਖਾ ਸਮਾਂ ਨਹੀਂ ਕੱਢ ਸਕਦਾ। ਅੱਧੀ ਉਹਨੇ ਵੀ ਮਨੁੱਖ ਨੂੰ ਦੇ ਦਿੱਤੀ। ਕਹਿਣ ਤੋਂ ਭਾਵ ਇਹ ਹੈ ਕਿ ਇਹ ਕਹਿੰਦੇ ਵੀ ਜਿਹੜੀ 40 ਸਾਲ ਦੀ ਉਮਰ ਹੈ ਨਾ ਬੰਦੇ ਦੀ, ਉਹ ਬੰਦਾ ਬੜੀ ਸੋਹਣੀ ਬਤੀਤ ਕਰਦਾ, ਵਧੀਆ ਬਤੀਤ ਕਰਦਾ, ਬੇਪਰਵਾਹੀ ਵਿੱਚ ਬਤੀਤ ਕਰਦਾ। ਉਦੋਂ ਬਾਅਦ ਫਿਰ ਉਮਰ ਸ਼ੁਰੂ ਹੁੰਦੀ ਹੈ ਜਿਹੜੀ ਉਹਨੇ ਖੋਤੇ ਤੋਂ ਲਈ ਹੈ। ਫਿਰ ਭਾਰ ਢੋਂਦਾ ਹੈ, ਘਰ ਵੱਲ ਨੂੰ ਭਾਰ ਢੋਂਦਾ ਹੈ, ਸਾਰਾ ਕੁਝ ਘਰ ਵੱਲ ਨੂੰ ਲਿਆਉਂਦਾ ਹੈ, ਮੋਹ ਪੈ ਜਾਂਦਾ ਨਾ, ਪਕੜ ਪੈ ਜਾਂਦੀ। ਫਿਰ ਉਹ ਜਦੋਂ ਗੁਆਚਦਾ ਹੈ, ਆਪਣਿਆਂ ਵੱਲੋਂ ਹੀ ਗੁਆਚਦਾ ਹੈ, ਜਿਵੇਂ ਆਪ ਗੁਆਉਂਦਾ ਰਿਹਾ ਮਾਂ ਬਾਪ ਦਾ, ਫਿਰ ਉਹਦਾ ਕੂਕਰ ਵਾਲੀ ਬਿਰਤੀ ਸ਼ੁਰੂ ਹੁੰਦੀ ਹੈ। ਫਿਰ ਪੁਕਾਰਦਾ ਹੈ, ਚੀਕਦਾ, ਕੂਕਦਾ ਉੱਚਾ ਉੱਚਾ ਵੀ ਲੁੱਟ ਗਿਆ, ਮਾਰ ਦਿੱਤਾ, ਮੈਂ ਇੰਨੀ ਕਮਾਈ ਕੀਤੀ। ਕਹਿੰਦੇ ਉਹ ਥੋੜਾ ਸਮਾਂ ਉਨੀ ਕੋ ਤਾਕਤ ਹੁੰਦੀ ਹੈ ਜੀਵਨ ਵਿੱਚ, 60-70 ਸਾਲ ਤੱਕ ਬੰਦਾ ਬੋਲ ਵੀ ਸਕਦਾ ਹੈ। ਫਿਰ ਕਹਿੰਦੇ ਜਦੋਂ 90 ਕੁ ਦਾ ਹੋ ਜਾਂਦਾ ਨਾ, ਫਿਰ ਬੋਲਣ ਦੀ ਤਾਕਤ ਵੀ ਨਹੀਂ ਰਹੀ। ਨਾਵੈ ਕਾ ਸੇਜ ਅਸਨੀ, ਸੇਜ ਤੇ ਆ ਗਿਆ, ਭਾਵ ਬੋਲਣਾ ਵੀ ਥੋੜਾ ਹੋ ਗਿਆ ਤੇ ਦੇਖਣਾ ਵੀ ਥੋੜਾ ਹੋ ਗਿਆ, ਸੁਣਨਾ ਵੀ ਥੋੜਾ ਹੋ ਗਿਆ। ਪਰ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ। ਹੁਣ ਉੱਲੂ ਵਾਂਗੂ ਅੱਖਾਂ ਟੱਡ ਟੱਡ ਕੇ ਕਦੀ ਇੱਧਰ ਧੌਣ ਕਮਾਉਂਦਾ, ਕਦੀ ਉੱਧਰ ਕਮਾਉਂਦਾ, ਕੌਣ ਆ ਰਿਹਾ ਘਰ ਵਿੱਚ, ਕੌਣ ਜਾ ਰਿਹਾ ਪਤਾ ਹੀ ਨਹੀਂ। ਬਹੁਤਾ ਬਜ਼ੁਰਗ ਫਿਰ ਇੱਕ ਪਾਸੇ ਲੱਗ ਜਾਂਦਾ ਨਾ, ਪਰਿਵਾਰ ਵੱਡਾ ਹੋ ਜਾਂਦਾ, ਕਿਹਦਾ ਰਿਸ਼ਤੇਦਾਰ ਹੈ, ਕਿਹਦਾ ਕੁੜਮ ਹੈ, ਕੌਣ ਹੈ, ਲੋਕਾਚਾਰੀ ਕੁੜਮਾਚਾਰੀ ਇੰਨੀ ਹੋ ਜਾਂਦੀ ਹੈ ਕਿ ਬਾਬੇ ਨੂੰ ਕੋਈ ਸਮਝਾਉਂਦਾ ਹੀ ਨਹੀਂ। ਉਹ ਵਿਚਾਰਾ ਸਿਰਫ ਤਾਂ ਸਿਰਫ ਅੱਖਾਂ ਜਗਦੀਆਂ ਰਹਿੰਦੀਆਂ, ਉਹਦੀਆਂ ਸਰੀਰ ਥੋੜਾ ਰਹਿ ਜਾਂਦਾ, ਉਹ ਵੇਖਦਾ ਹੀ ਰਹਿੰਦਾ ਇਹ ਸਾਰੀ ਉਮਰ। ਇਹ ਸਮਝਾਉਣ ਲਈ ਸਾਖੀ ਹੈ, ਕੋਈ ਐਸੀ ਗੱਲ ਨਹੀਂ। ਇਹਦਾ ਭਾਵ ਇਹ ਹੈ ਕਿ ਜਿੰਨਾ ਚਿਰ ਮਨੁੱਖ ਨੇ ਪਕੜ ਕੀਤੀ, ਸਵਾਰਥ ਕੀਤਾ, ਦੂਜਿਆਂ ਦਾ ਵੀ ਖੋਇਆ ਉਮਰ ਦੇ ਹਿਸਾਬ ਨਾਲ, ਉਹ ਕਹਿੰਦੇ ਫਿਰ ਸਾਰਾ ਇਉਂ ਹੀ ਬਤੀਤ ਹੁੰਦਾ ਹੈ, ਉਹਨੂੰ ਸੁੱਖ ਨਹੀਂ ਮਿਲਦਾ ਜ਼ਿੰਦਗੀ ਦੇ ਅੰਦਰ। ਰਾਤ ਨਾ ਵਿਹਾਵੀ ਸਾਕਤਾਂ, ਟੁੱਟਿਆਂ ਹੋਇਆਂ ਦੀ ਰਾਤ ਕਦੀ ਸੌਖੀ ਬਤੀਤ ਨਹੀਂ ਹੁੰਦੀ। ਹਾਲਾਂਕਿ ਪੰਚਮ ਪਾਤਸ਼ਾਹ ਜੀ ਨੇ ਇੱਥੇ ਇਹ ਜਿਹੜਾ ਸ਼ਬਦ ਲਿਆ ਹੈ, ਤਾਂ ਭਾਵ ਅਰਥ ਅੱਖਰੀ ਅਰਥ, ਫਿਰ ਉਹਦੇ ਅਰਥ ਤੇ ਫਿਰ ਭਾਵ ਅਰਥ, ਉਹ ਇਹ ਲਿਆ ਹੋਇਆ। ਅੱਖਰੀ ਅਰਥ ਤੇ ਇਹ ਹੈ ਵੀ ਜਿਹੜੀਆਂ ਜੀਵ ਆਤਮਾਵਾਂ ਟੁੱਟੀਆਂ ਹੋਈਆਂ ਨੇ, ਜਿਹੜੀਆਂ ਇਸਤਰੀਆਂ ਆਪਣੇ ਪਿਰਹੋ ਦੇ ਵਿਛੋੜੇ ਵਿੱਚ ਨੇ, ਉਹਨਾਂ ਦੀ ਰਾਤ ਨਹੀਂ ਬਤੀਤ ਹੁੰਦੀ ਜੀਵਨ ਦੀ। ਤੇ ਗੁਰੂ ਸਾਹਿਬ ਨੇ ਇਹਨੂੰ ਭਾਵ ਅਰਥ ਵਿੱਚ ਲਿਆ ਵੀ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹਨਾਂ ਦਾ ਜੀਵਨ ਕਿਵੇਂ ਬਤੀਤ ਹੁੰਦਾ। ਬਾਬਾ ਫਰੀਦ ਜੀ ਨੇ, ਜਿਨ੍ਹਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਨਾ ਵੀ ਟੁੱਟਣ ਦਾ ਦੁੱਖ ਕੀ ਹੈ। ਜਿਨ੍ਹਾਂ ਨੇ ਵਿਯੋਗ ਕਦੀ ਮਾਣਿਆ ਹੀ ਨਹੀਂ ਉਹਨਾਂ ਨੂੰ ਭੈ ਹੁੰਦਾ ਹੈ। ਤੇ ਇਹ ਗੱਲ ਕਰਦੇ ਨੇ ਵੀ ਜੇ ਕਿਤੇ ਐਸਾ ਸਮਾਂ ਹੋ ਜਾਏ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉ ਰਹਿਣ ਵਿਹਾਏ। ਦੁਹਾਗਣੀ ਦਾ ਅਰਥ ਤੇ ਸਾਕਤੀ ਹੈ, ਸੁਹਾਗਣ ਦਾ ਅਰਥ ਤੇ ਗੁਰਮੁਖੀ ਹੈ ਵੀ ਉਹ ਗੁਰਮੁਖ ਜਿਹਨੇ ਕਦੀ ਆਪਣੇ ਵਾਹਿਗੁਰੂ ਨੂੰ ਵਿਸਾਰਿਆ ਹੀ ਨਹੀਂ, ਪਰ ਜੇ ਕਿਤੇ ਥੋੜਾ ਬਹੁਤਾ ਉਹਦੇ ਚੇਤੇ ਵਿੱਚੋਂ ਵਿਸਰਨ ਲੱਗੇ, ਉਹਦਾ ਸਰੀਰ ਟੁੱਟਣ ਲੱਗ ਜਾਂਦਾ, ਜਿਵੇਂ ਅਮਲੀ ਦਾ ਸਰੀਰ ਟੁੱਟਦਾ, ਤੇ ਉਹ ਫਿਰ ਪੁਕਾਰਦਾ ਹੈ ਵੀ ਵਾਹਿਗੁਰੂ ਤੇਰੇ ਤੋਂ ਵਿਛੋੜਾ ਨਾ ਪਏ, ਅੱਜ ਨਾ ਸੁੱਤੀ ਕੰਤ ਸਿਉ, ਅੱਜ ਨੀ ਜੇ ਤੈਨੂੰ ਚੇਤੇ ਕੀਤਾ, ਅੱਜ ਤੇਰੇ ਮਿਲਾਪ ਵਿੱਚ ਤੇਰੇ ਯਾਦ ਵਿੱਚ ਮੈਨੂੰ ਨੀਂਦ ਨਹੀਂ ਆਈ। ਤੇ ਫਿਰ ਕਹਿੰਦੇ ਮੈਂ ਉਹਨਾਂ ਵੱਲ ਧਿਆਨ ਕਰਦੀ ਹਾਂ ਵੀ ਜਿਨ੍ਹਾਂ ਨੇ ਤੈਨੂੰ ਕਦੀ ਮਾਣਿਆ ਹੀ ਨਹੀਂ, ਉਹ ਕਿਵੇਂ ਆਪਣੇ ਜੀਵਨ ਦੀ ਰਾਤ ਬਤੀਤ ਕਰ ਜਾਂਦੇ ਨੇ। ਉਹ ਤੇ ਫਿਰ ਰੋਗੀ ਵਾਂਗੂ ਬਤੀਤ ਕਰਦੇ ਨੇ, ਉਹਨਾਂ ਦਾ ਜੀਵਨ ਬਤੀਤ ਹੀ ਕਰਨਾ ਹੁੰਦਾ, ਕੱਟਣਾ ਹੀ ਹੁੰਦਾ। ਉਹਨਾਂ ਨੇ ਜੀਵਨ ਨੂੰ ਮਾਣਿਆ ਨਹੀਂ, ਜੀਵਨ ਦਾ ਰਸ ਨਹੀਂ ਲਿਆ। ਇੱਕ ਹੁੰਦਾ ਜੀਵਨ ਬਤੀਤ ਕਰਨਾ, ਦਿਨ ਕੱਟਣੇ, ਇੱਕ ਹੁੰਦਾ ਜ਼ਿੰਦਗੀ ਜਿਉਣੀ। ਬਹੁਤ ਘੱਟ ਹੈ
कि जेड़ा मनुख संसार विच आके जिंदगी नू जिउंदा है ते जिंदगी जिउण दा मतलब इत्थे ओह नहीं क्योंकि असी जिंदगी जिउण दा मतलब ही समझिया वी जिहदे कोल पदार्थ वाधू ने ओही जिंदगी जिउंदा है नहीं सारी जिंदगी कटदे ने जिंदगी ओही जिउंदा है जिहदे कोल परमात्मा ने बेपरवाही अंदर दा खेड़ा दित्ता है अंदर दी खुशी दित्ती है जेड़ा अंदरों दुख सुख तो उपराम है बेपरवाह ओह जिंदगी जिउंदा है वरना सारिया की जिंदगी इस तरह ही है कहते जिमें बेयोगी की रात नहीं ना लंघती रोगी की रात नहीं लंघती सारी रात उसल बट्टे लेंदा सारी रात कहते इस तरह वह टुटिया होया मनुख भी जिंदगी दे विच किसे भी एक पड़ा ते उन्हूं आराम नहीं आता क्योंकि उन्हें जिन्ना विसरै नाऊ जिन्हां नूं परमात्मा का नाव विसर गया जिन्हां नूं परमात्मा का नाम विसर गया उन्हां दा जीवन बड़ा भयानक है। इत्थों तक गुरु साहिब जी ने बचन कीते ने बिन सिमरन जो जीवन बलना सर्प जैसे अरजारी नव खंडन को राज कमावे अंत चले गुहारी। सर्प जैसे अरजारी, अरजारी दा अर्थ है उम्र, उम्र भावे हजारा साल हो जाए सौ साल हो जाए पर कहिंदे अजगर वर्गी सर्प वर्गी उम्र है भी जहर विच ही जिउणा है बिख विच ही जिउणा है। उन्हां दे शरीर तपदे ही रहिंदे ने अंदर कुरजते ही रेंदे ने अपन तो नहीं ना पता अपन तो पता एक विशैला जीव है पर उदे जीवन दे अंदर वो विश नू धारण करके रखता है जिस विश नाल वो किसे नू मार सकता है वो आप हिसाब लाओ भी उन्हू अपने अंदर किवें संभाल के रखता है किन्ना तड़फदा है किन्नी अगन उदे अंदर किन्नी तपश उदे अंदर हुंदी है वो अग जिहड़ी वो जहर उदा अंदर तपांदा है उन्हू भी गालदा है इस करके भज भज के ठंडिया थावां वाले पासे जांदा है कदी चंदन नू लिपटदा है कदी जीवन किसी होर थां ते जांदा है जिथे उन्हूं लगदा है भी मैनू थोड़ी ठंड मैनू अंदर दा सुकून मिले ते गुरु साहिब जी कहिंदे साकत जेड़ा है वह सर्प वर्गा ही है जिन्ना विसरै ना जिन्हां नूं परमात्मा दा नाम विसर गया जीवन दी रात उन्हां दी जेड़ी है वह औखी बतीत हुंदी है बतीत होएगी कटनी तो सब नूं पैणी है जिन्हूं मिल गई जिहदी रात आ गई चढ़ गई है ते रात बतीत तो करनी ओ पैगी पर जिन्हां दे जीवन अंदर वाहिगुरु दी याद है प्रभु दा संग है गुरु साहिब सच्चे पातशाह जी कहिंदे भी ओ जिहड़े ने सौखा बतीत कर लैंदे ने जरा ते जिन्हां दे पास वाहिगुरु दा प्यार नहीं ओ फिर भटकना विच ओ जीव आत्मा बाबत भादो दे महीने च गुरु पंचम पातशाह जी ने कहा ना भादो ए भरम भुलाणिया दूजा लगा हेत लख सीगार बनाया। हुण लख सीगार दा अर्थ इत्थे की लवांगे कि उन्हां कोल जिंदगी दा सारियां सहूलतां हन कार्ज नाहीं केत पर कार्ज कम कोई नहीं आउंदी उत्थे सहाई कोई नहीं हुंदा जिथे परमात्मा परमेश्वर दे नाम ने मददगार बन जाना है। राती दिन सुसुहेलियां नानक हर गुण गाओ गुरु साहिब सच्चे पातशाह जी कहिंदे मैं भी उस परमात्मा दे गुणां नूं गावां क्योंकि उदे गुण गाया ही रात होवे ते भावे दिन होवे रात ते दिन दोवे ही सुखोले बन जांदे ने सौखे निकलदे ने जे सुहेली बन जांदे ने जे नाम कोल होवे वाहिगुरु कोल होवे प्यारा कोल होवे फिर भावे दिन होवे ते भावे रात होवे। इत्थे दिन रात नूं असीं हुणे कह सकदे हां कि भावे जीवन विच दुख आ जान सुख आ जान मुश्किलात आ जान जिंदगी जेड़ी है सौखी बतीत हुंदी होवे दतार जी कहिंदे दोहां पड़ावां विच बंदा सुहेला रहिंदा है सौखा रहिंदा है जे उहदे कोल वाहिगुरु दा नाम है प्रभु दी कीर्ति है फिर कोई भी औख नहीं लगदी औख भी जेड़ी है बड़ी प्यार दे नाल वाहिगुरु दे भाणे अंदर हुक्म अंदर ते किसे प्रीख्या विच ही बतीत हो जांदी है। जिन्हां कोल परमेश्वर दा नाम है उन्हां दी जिंदगी आनंदमयी बतीत हुंदी है जिन्हां कोल वाहिगुरु दा नाम नहीं उन्हां दी जीवन दी रात काली बौखली ते डरावनी हुंदी है। पहले श्लोक दा भाव है महला पंजवां दूसरा श्लोक विच गुरु साहिब कृपा करदे ने रतन जवेहर माणका हब्बे मणि मथन इह हुण गहने ने शिंगार दे चीजां ने रतन हुंदे ने जवाहरात हुंदे ने जवाहरातां विच गहनियां विच रतन जड़े जांदे ने माणक मोती जड़े जांदे ने हब्बे दा अर्थ है सारे मणि दा अर्थ है मणियां जड़ियां जांदियां ने पत्थरां दियां हुंदियां ने सर्प दे भी निकलदियां हाथी दे भी मस्तक विचों मन्निया जांदा है सर्प मणि हस्त मणि इह मन्निया जांदा है भाव जो बड़ी बेशकीमती चीज होवे जिन्हूं शिंगार दे विच मन्निया जांदा है रखिया जांदा है
ਤੇ ਦਤਾਰ ਪਿਤਾ ਜੀ ਕਹਿੰਦੇ ਨੇ ਮਥਨ, ਮਥਨ ਦਾ ਅਰਥ ਹੈ ਮੱਥੇ ਦੇ ਭਾਗ, ਜਿਹਦੇ ਮਸਤਕ ਦੇ ਭਾਗ ਨੇ ਉਹਨਾਂ ਨੂੰ ਇਹ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਸ਼ਿੰਗਾਰ ਦੇ ਰੂਪ ਵਿੱਚ ਮਿਲਦੀਆਂ ਨੇ। ਪਰ ਇਹਦੇ ਭਾਵ ਅਰਥ ਕੀ ਕੀਤੇ? ਰਤਨ ਦਾ ਅਰਥ ਕੀਤਾ ਵੈਰਾਗ, ਜ਼ਵੇਹਰ ਦਾ ਅਰਥ ਕੀਤਾ ਗਿਆਨ, ਮਾਨਕ ਦਾ ਅਰਥ ਕੀਤਾ ਵਿਦਵਾਨਾਂ ਨੇ ਮੰਨਣ, ਤੇ ਮਣੀ ਦਾ ਅਰਥ ਕੀਤਾ ਵਿਦਵਾਨਾਂ ਨੇ ਦੈਵੀ, ਜਿੰਨੇ ਵੀ ਗੁਣ ਨੇ ਉਨੀਆਂ ਮਣੀਆਂ। ਭਾਵ ਇਹ ਹੈ ਕਿ ਜਿਸ ਉੱਤੇ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋ ਗਈ ਉਸ ਜੀਵ ਆਤਮਾ ਨੂੰ ਮਨ ਨੂੰ ਵੈਰਾਗ ਪੈਦਾ ਹੁੰਦਾ। ਵੈਰਾਗ ਇੱਕ ਰਤਨ ਵਰਗਾ ਉਹਨੂੰ ਮਿਲ ਜਾਂਦਾ, ਉਹਨੂੰ ਜਵੇਹਰ ਗਿਆਨ ਪ੍ਰਾਪਤ ਹੋ ਜਾਂਦਾ, ਜਵਾਹਰਾਂ ਵਰਗਾ ਕੀਮਤੀ, ਮਾਨਕਾਂ ਵਰਗੇ ਮੰਨਣ ਦੀ ਉਹਦੇ ਕੋਲ ਸ਼ਕਤੀ ਆ ਜਾਂਦੀ, ਉਹ ਮੰਨਣ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਤੇ ਸਾਰੇ ਦੈਵੀ ਗੁਣ ਰੂਪੀ ਮਣੀਆਂ ਉਹਦੇ ਗੁਟਕੇ ਦੇ ਅੰਦਰ, ਉਹਦੇ ਉਸ ਡੱਬੇ ਦੇ ਅੰਦਰ ਪਈਆਂ ਹੁੰਦੀਆਂ ਜਿਹਦੇ ਵਿੱਚ ਉਹ ਗਹਿਣੇ ਜੀਵ ਆਤਮਾ ਰੱਖਦੀ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਹਾ ਇਹ ਅੰਦਰ ਦੇ ਸ਼ਿੰਗਾਰ ਨੇ, ਅੰਦਰ ਦੇ ਗਹਿਣੇ ਨੇ, ਜਿਹਨੂੰ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਿਹਾ, ਖਿਮਾ ਸਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਕਹਿੰਦੇ ਜਿਹਦੇ ਕੋਲ ਖਿਮਾ ਹੈ ਉਹ ਜੀਵ ਆਤਮਾ ਆਪਣੇ ਵਾਹਿਗੁਰੂ ਨੂੰ ਰਵੇਗੀ ਨਾ। ਤੇ ਦਤਾਰ ਪਿਤਾ ਮਹਾਰਾਜ ਨੇ ਕਿਹਾ ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ। ਫਿਰ ਉਹ ਆਪਣੇ ਵਾਹਿਗੁਰੂ ਨੂੰ ਮਾਣਦੀ ਹੈ ਜਿਹਦੇ ਕੋਲ ਮਨ ਰੂਪੀ ਮੋਤੀ ਹੈ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਤੇ ਪੌਣ ਦਾ ਸੂਤਰ ਹੈ, ਧਾਗਾ ਬੜਾ ਬਰੀਕ ਹੈ, ਟੁੱਟਦਿਆਂ ਦੇਰ ਨਹੀਂ ਲੱਗਦੀ, ਤੇ ਜਿਹੜੀ ਚੀਜ਼ ਉਹਦੇ ਵਿੱਚ ਪਰਾਉਣੀ ਉਹ ਬੜੀ ਕੀਮਤੀ ਹੈ। ਮੋਤੀ ਭਾਰਾ ਹੋਵੇ, ਮੋਤੀ ਕੀਮਤੀ ਹੋਵੇ, ਤੇ ਧਾਗਾ ਜਿਹੜਾ ਹੈ ਸੂਤ ਦਾ ਹੋਵੇ, ਉਹਦੇ ਟੁੱਟਣ ਦਾ ਡਰ ਹੈ, ਮੋਤੀਆਂ ਦੇ ਖਿਲਰਨ ਦਾ ਡਰ ਹੈ, ਬੜਾ ਸਾਂਭ ਕੇ ਰੱਖਣਾ ਪੈਂਦਾ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿ ਰਹੇ ਨੇ ਇਸੇ ਤਰ੍ਹਾਂ ਭਾਈ ਤੇਰੇ ਕੋਲ ਸਵਾਸਾਂ ਦਾ ਪਾਉਣ ਦਾ ਸੂਤਰ ਹੈ, ਇਹਦਾ ਇਹਦਾ ਧਿਆਨ ਰੱਖੀਏ ਨਾ ਟੁੱਟੇ, ਇਹਦੀ ਲੈ ਨਾ ਟੁੱਟੇ, ਨਾ ਇਹਦੇ ਵਿੱਚ ਖਿਚਾਅ ਆਵੇ ਤੇ ਨਾ ਇਹ ਬਿਲਕੁਲ ਚੁੱਪ ਕਰ ਜਨ ਮੱਧਮ ਪੈ ਜਾਣ, ਇਹ ਲੈ ਨੂੰ ਬਰਕਰਾਰ ਰੱਖੀ ਸਵਾਸਾ ਦੀ ਨੂੰ, ਤੇ ਮਨ ਨੂੰ ਵਿੱਚ ਹਾਜ਼ਰ ਰੱਖੀ, ਫਿਰ ਤੇਰੇ ਕੋਲ ਖਿਮਾ ਹੋਵੇ, ਸ਼ੁਭ ਗੁਣ ਰੂਪੀ ਮਣੀਆਂ ਹੋਣ, ਤਾਂ ਤੇਰੇ ਭਾਗ ਮੱਥੇ ਦੇ ਵਿੱਚ ਇਹ ਲਿਖਿਆ ਜਾਏਗਾ ਕਿ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਮਿਲੇਗਾ ਹੀ ਮਿਲੇਗਾ, ਕਿਉਂਕਿ ਤੇਰੇ ਕੋਲ ਉਹ ਸਾਰੇ ਗੁਣ ਨੇ ਜੋ ਮਿਲਾਪ ਲਈ ਹੋਣੇ ਚਾਹੀਦੇ। ਰਤਨ ਜਵੇਹਰ ਮਾਨਕਾ ਹੱਬੇ ਮਣੀ ਮਥਨ, ਨਾਨਕ ਜੋ ਪ੍ਰਭ ਭਾਣਿਆ ਸੱਚੇ ਦਰ ਸੁਹਨ। ਇੰਨਾ ਕੁਝ ਹੋਣ ਤੋਂ ਬਾਅਦ ਜੋ ਪ੍ਰਭ ਭਾਣਿਆ, ਇਹਨਾਂ ਵਿੱਚੋਂ ਵੀ ਜਿਹੜਾ ਵਾਹਿਗੁਰੂ ਨੂੰ ਭਾਏਗਾ ਹੈ ਸਾਰੀ, ਪਰ ਗੁਰੂ ਸਾਹਿਬ ਨੇ ਫਿਰ ਵੀ ਕਿਹਾ ਉਹਦਾ ਭਾਣਾ ਸਭ ਤੋਂ ਵੱਡਾ ਹੈ, ਤੂੰ ਆਪਣੀ ਤਿਆਰੀ ਰੱਖ, ਤੂੰ ਆਪਣੀ ਤਿਆਰੀ ਵਿੱਚ ਆਉਣਾ ਹੈ, ਪਰ ਜੋ ਉਹਨੂੰ ਭਾਏਗਾ ਉਹਨੂੰ ਹੀ ਉਹ ਚੁਣੇਗਾ, ਉਹਨੂੰ ਹੀ, ਜਿਵੇਂ ਸਵੰਬਰ ਹੁੰਦੇ ਸਨ ਪੁਰਾਣੇ ਸਮਿਆਂ ਦੇ ਅੰਦਰ, ਸਵੈ ਅੰਬਰ ਭਾਵ ਜਿਹਦੇ ਵਿੱਚ ਆਪਣੇ ਵਰ ਨੂੰ ਜਾਂ ਆਪਣੀ ਵਧੂ ਨੂੰ ਆਪ ਚੁਣਨ ਦਾ ਹੱਕ ਹੁੰਦਾ ਸੀ, ਉਹਦੇ ਵਿੱਚ ਕੀ ਕੀਤਾ ਜਾਂਦਾ ਸੀ, ਜ਼ਿਆਦਾ ਕਰਕੇ ਇਹ ਰਾਜਿਆਂ ਮਹਾਰਾਜਿਆਂ ਦੇ ਪਰਿਵਾਰਾਂ ਵਿੱਚ ਹੁੰਦਾ ਸੀ ਕਿ ਆਪਣੇ ਸਵੈਮ ਆਪਣੇ ਆਪ ਆਪਣਾ ਸਾਥੀ ਚੁਣਨਾ, ਵਧੂ ਵੀ ਚੁਣ ਸਕਦੇ ਆ, ਵਰ ਵੀ ਚੁਣ ਸਕਦੇ ਆ, ਜ਼ਿਆਦਾ ਵਰ ਚੁਣਨ ਦਾ ਵਿਧਾਨ ਹੁੰਦਾ ਸੀ। ਪਰ ਕੀ ਕੀਤਾ ਜਾਂਦਾ ਸੀ ਵੀ ਜਦੋਂ ਵਰ ਚੁਣਨਾ ਹੈ ਉਦੋਂ ਵਰ ਚੁਣਨ ਦੇ ਲਈ ਸਾਰੇ ਰਾਜਿਆਂ ਦੇ ਰਾਜਕੁਮਾਰਾਂ ਨੂੰ ਸੱਦੇ ਪੱਤਰ ਦਿੱਤੇ ਜਾਂਦੇ ਸਨ, ਤੇ ਉਹ ਸਾਰੇ ਰਾਜਕੁਮਾਰ ਆਉਂਦੇ ਸਨ, ਤੇ ਵਧੂ ਜਿਹੜੀ ਹੁੰਦੀ ਸੀ ਕਿਸੇ ਰਾਜੇ ਦੀ ਪੁੱਤਰੀ, ਉਹ ਸਮਕਸ਼ ਉਹਦੇ ਆਉਂਦੇ ਸਨ, ਉਹ ਬੈਠਦੀ ਸੀ ਆਪਣੇ ਮਾਂ ਬਾਪ ਦੇ ਨਾਲ, ਫਿਰ ਉਹ ਆਪਣੇ ਗੁਣ, ਆਪਣੇ ਜੋ ਬਹਾਦਰੀ ਹੈ ਜਾਂ ਉਹਨਾਂ ਦੇ ਜੋ ਗੁਣ ਸਨ, ਲਿਆਕਤਾਂ ਸਨ, ਉਹ ਦਰਸਾਉਂਦੇ ਸਨ, ਵਿਖਾਉਂਦੇ ਸਨ, ਤੇ ਫਿਰ ਉਹਨਾਂ ਦੇ ਵਿੱਚੋਂ ਜੋ ਆਪਣੀ ਮਰਜ਼ੀ ਦੇ ਨਾਲ ਉਹ ਵਧੂ ਨੂੰ ਚੰਗਾ ਲੱਗਦਾ ਸੀ ਉਹ ਚੁਣਦੀ ਸੀ, ਕੋਈ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ, ਜਿਹੜਾ ਧਰਮੀ ਸਵੰਬਰ ਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਜਦੋਂ ਵਧੂ ਨੂੰ ਚੁਣਨਾ ਹੁੰਦਾ ਸੀ ਤੇ ਸਾਰੀਆਂ ਵਧੂਆਂ ਜਿਹੜੀਆਂ ਸਨ ਉਹ ਸੁਸ਼ੀਲ ਬਣਦੀਆਂ ਸਨ, ਉਹਨਾਂ ਦੇ ਗੁਣ ਵੇਖੇ ਜਾਂਦੇ ਸਨ, ਉਹਨਾਂ ਦੀ ਵਿਦਿਆ ਵੇਖੀ ਜਾਂਦੀ ਸੀ, ਉਹਨਾਂ ਦਾ ਆਚਰਣ ਵੇਖਿਆ ਜਾਂਦਾ ਸੀ, ਤੇ ਰਾਜਕੁਮਾਰ ਇੱਕ ਨੂੰ ਵਰਮਾਲਾ ਪਹਿਨਾ ਦਿੰਦਾ ਸੀ, ਵਰਮਾਲਾ ਪਹਿਨਾ ਕੇ ਹੀ ਚੈਨ ਕਰ ਲਿਆ ਜਾਂਦਾ ਸੀ। ਇਹਦਾ ਭਾਵ ਇਹ ਵੀ ਹੁਣ ਭਾਵੇਂ ਸਾਰੇ ਹੀ ਸਮਕਸ਼, ਸਾਰੇ ਹੀ ਪੂਰਨ, ਪਰ ਭਾ ਜਾਣਾ ਇਹ ਸਭ ਤੋਂ ਵੱਡੀ ਗੱਲ ਹੈ, ਜੋ ਭਾਏਗਾ। ਪਰ ਗੁਰੂ ਸਾਹਿਬ ਨੇ ਕਿਹਾ ਉਹਦੇ ਅੰਦਰ ਇਹ ਵੀ ਬਖਸ਼ਿਸ਼ ਹੈ ਕਿ ਉਹਨਾਂ ਨੂੰ ਉਹ ਸਾਰਿਆਂ ਨੂੰ ਮੌਕਾ ਦਿੰਦਾ ਵੀ ਸਾਰੇ ਉਹਨੂੰ ਭਾਉਂਦੇ ਨੇ, ਬਸ ਤੂੰ ਅਰਦਾਸਾਂ ਕਰੀ ਜਾ ਇਸ ਗੱਲ ਦੀਆਂ ਜੋ ਗੁਰੂ ਸਾਹਿਬ ਜੀ ਨੇ ਬਾਣੀ ਚ ਕਿਹਾ ਨਾ, ਸਭ ਸੁਹਾਗਣ ਮਾਣ ਹੈ ਰਲੀਆਂ ਇੱਕ ਦੇਹੋ ਰਾਤ ਮੁਰਾਰੀ। ਹੇ ਵਾਹਿਗੁਰੂ, ਮੇਰੀ ਜੀਵਨ ਦੀ ਰਾਤ ਉਸ ਲਵੱਟਿਆਂ ਲੈਂਦਿਆਂ ਬਤੀਤ ਹੋ ਰਹੀ ਹੈ, ਤੂੰ ਕਿਰਪਾ ਕਰ
एक रात मेरे ग्रह भी आ, मेरे आंगन विच भी आ, ते जिदन तू मेरे आंगन विच आएगा हे वाहिगुरु, उदन मेरा आंगन मेरा वेड़ा जेड़ा है तेरे नाल शोभा पाएगा। जे तू वक्त है अंगना है हब धरत सुहावी होए, जे तू आ जाए। पंचम पातशाह जी का मारू डखने की वारदा सलूक है, हे परमात्मा जे तू वक्त है अंगना है हब धरत सुहावी होए, मेरा सारा वेड़ा सोहना बन जाए जे तू किते आ जाए। हिकस कंत है बाहरी बाहरे मेंडी वात न पुछे कोई, हे वाहिगुरु तेरे तो बिना मेरी वात किन्ने पुछनी, इस करके मेनू भी मिल पवो मेनू भी दीदार दे। हब्बे टोल सुहावने सौ बैठा अंगन मल, जे तू मेरा वेड़ा मल के बह जाए मेरे घर आ जाए मेरे लिए सारियां चीजा ही सुहावनियां बन जान, मेनू कोई चीज माड़ी ना लगे, हर चीज जेड़ी है मेरे अंग जेड़े ने वो खुशी दे विच झूमन लग जान। पर जे तेनू मैं पा जावा तां गुरु साहिब जी ने कृपा की, नानक जो प्रभ भाणिया सच्चा दर सोहन, ओही सच्चे दे दर ते शोभदियां ने शोभा पाउंदियां जीव आत्मा जेड़ियां परमात्मा नू पा गईयां, जिन्हां ने अपने मन विचों ए औगन कढ दिता जो उस परमात्मा नू पांदा नहीं। जो गुरु साहिब जी ने बचन कीते ना किवें किवें पावा किवें प्यारी लगा, ते गुरु साहिब जी कहिंदे शिंगारो कर इहो तन माया पाहिया प्यारे, लीतला लभ रंगाए मेरा कंत न भावे चोलड़ा प्यारे, क्यों धन सेजै जाए। हे किवें धन जीव आत्मा उस परमात्मा दी सेजा ते जाए, ते गुरु साहिब सच्चे पातशाह जी ने ए बचन किते। दतार पिता जी कहिंदे पैकियां कर सालाइया नैनी भावका कर सिगारो, ता सुहागन जानिया लागी जा सो धरे प्यारो। कहिंदे भाव दा शिंगार कर, खिमा दा शिंगार कर, गुणा दा शिंगार कर, जिहबा मणिया मंत। बाबा फरीद जी कहिंदे ए तेरा शिंगार होवे ए त्रै भैणे वेश कर ता वसावी, कंतो वाहिगुरु परमात्मा वस आ जांदा है, होर कोई तरीका नहीं। जिवें एक औरत दुहागन बिरती दी होवे ना, ओ गुणा तो हीनी होकर के टूणियां दे नाल अपने साई नू वस करना चाहती है। इसे तरह अध्यात्मक विच जिहड़ी जीव आत्मा हुंदी है ना, वह चाहती भी मैं भगती ना करा, वैरागी ना होवां, ज्ञानवान ना होवां, मैं कर्म कांड करके रब नू वस कर लवां। एक कर्म कांड धर्म दे टूणे समझो, जिवें कोई औरत टूणे करके सोचे कामण कामण आरिए कीतो कामण कंत प्यारे, भाई साहिब भाई गुरदास जी का वचन, कामण कामण आरिए दो शब्द एक ही शब्द है पर अर्थ वक्रे ने। कामन दा अर्थ हो गया हे औरते, कामन आरिए दा अर्थ है टूणे हारिए, कीतो कामन कंत प्यारे, तू अपने कंत नू वस करन दे लई किहो जे षड्यंत्र रचे, जम्मे साई विसारिया वियाहा मां प्यो विसारे, वख हुआ पुत रन लै मां प्यो दे उपकार विसारे। कहिंदे सारे उपकारी, इह आपां संसारी जीवन विच भी वेखदे आ ते ए धर्म दे जीवन विच भी है कि ए मनुख जेड़ा है परमात्मा रूपी पति नू भुल के माया रूपी पत्नी दे नाल अज्ञानता रूपी पत्नी दे नाल प्रेम पा लैंदा है, ते सोचदा है ओ माया अनेकां तरहां दे टूणे जीव आत्मा ते करदी है वी इहनू वस कर लवां। जम्मै साईं विसारिया, जम्मिया रब विसरिया, ते उस तो बाद वियाहा मां प्यो विसारे, व्याह होण तो बाद मां प्यो विसर जांदे ने, वख होवा पुत रन लै। भाई गुरदास ने बड़े ठेठ शब्द वरते, कहिंदे पुत्र अपनी रन लैके औरत लैकर के ओ कहिंदी नहीं रहना नाल, वक हो जांदा है, मां प्यो दे उपकार विसारे, मां प्यो दे ते उपकार ही विसर गए। जिन्हां नूं इन्ना चा सी ओ कहिंदे मां प्यो समांदे नहीं, जदों पुत्तै दी कुड़माई हुई, सिर्फ कुड़माई हुंदी है ते कहिंदे मां प्यो दे अंग ना मावण मां प्यो वारे, पुत्तै दी कुड़माई हुई अंग ना मावण मां प्यो वारे, कि मां प्यो दे अंगां दे विच खुशी नहीं समांदी। पर दिन थोड़ी लंघदे ने कहिंदे ओ उपकार ही विसार देंदा है। इहदा भाव यह है कि जीवन दे अंदर जे अज्ञानता है कर्म कांड ने, जीवन दे अंदर जे अबवेकी है मनुख, ओ अपने जीवन दी रात दे विच सदा दुखी हुंदा है, उहनू वाहिगुरु प्यारा नहीं मिलदा। जिसने अपने जीवन दे अंदर गुणा नू धारण कर लिया ते ओ गुणा दे नाल तरले कीते, ते गुरु साहिब फिर उस जीव आत्मा शिंगारी हुई आत्मा दे उत्ते अपनी नजर पा के उहनू प्रवान कर लैंदा है। ओह फिर जीव आत्मा रब दे घर अंदर सदा सुहागन बन के विचरदी है, रहिंदी है।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਹਨਾਂ ਪਾਵਨ ਸਲੋਕਾਂ ਵਿੱਚ ਇਹ ਕਿਰਪਾ ਕੀਤੀ ਹੈ। ਰਹਿੰਦੀ ਪੌੜੀ ਦੀ ਵਿਚਾਰ ਆਪਾਂ ਕੱਲ ਕਰਾਂਗੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀਆਂ ਭਾਈ ਗੁਰਦਾਸ ਜੀ ਦੀ ਸਾਰੇ ਰਲ ਕੇ ਬੋਲਿਓ। ਜਿਨ੍ਹਾਂ ਕੋਲ ਮਾਂ ਹੈ ਕਰਮਾਂ ਵਾਲਾ ਹੈ, ਜਿਨ੍ਹਾਂ ਕੋਲ ਮਾਂ ਤੇ ਪਿਓ ਨੇ ਇੰਜ ਜਾਣੋ ਹਲੇ ਵੀ ਮੌਕਾ ਹੈ। ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਵੱਡਾ ਬਣ ਕੇ ਅਮੀਰ ਬਣ ਕੇ ਲੋਕਾਂ ਦੀ ਤੇ ਸੇਵਾ ਕਰਦਾ ਹੈ, ਪਰ ਮਾਂ ਬਜ਼ੁਰਗ ਪਿਓ ਨੂੰ ਕਦੇ ਪੁੱਛਦਾ ਨਹੀਂ। ਭਾਈ ਗੁਰਦਾਸ ਜੀ ਨੇ ਭਾਈ ਸਾਹਿਬ ਜੀ ਭਾਈ ਨਵਨੀਤ ਸਿੰਘ ਜੀ ਹੁਣੇ ਬਚਨ ਸੁਣਾ ਕੇ ਗਏ, ਕਹਿੰਦੇ ਨੇ ਜਿਹੜਾ ਮਾਂ ਪਿਓ ਨੂੰ ਨਹੀਂ ਪੁੱਛਦਾ ਜਿੰਨੇ ਮਰਜ਼ੀ ਲੰਗਰ ਲਾ ਲਵੇ, ਬਾਬਾ ਨਾਨਕ ਵੀ ਉਹਨਾਂ ਨੂੰ ਪਰਵਾਹ ਨਹੀਂ। ਇਸੇ ਕਰਕੇ ਸ਼ਾਇਦ ਦੂਸਰਾ ਰੱਬ ਮਾਂ ਪਿਓ ਨੂੰ ਮਹਾਰਾਜ ਨੇ ਆਖਿਆ ਵੀ ਉਹ ਵੀ ਰੱਬ ਵਰਗੇ ਨੇ, ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਅਸੀਸਾਂ ਵਿੱਚ ਵੀ ਨਿਰੰਕਾਰ ਦੀ ਬਖਸ਼ਿਸ਼ ਨਜ਼ਰ ਆਉਂਦੀ ਹੈ। ਉਹ ਗੱਲ ਵੱਖਰੀ ਹੈ, ਮਾਂ ਪਿਓ ਕਈ ਵਾਰੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਕੇ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਪਰ ਸਤਸੰਗ ਕਰਨ ਵਾਲੇ ਪੁੱਤਰ ਜਾਣਦੇ ਨੇ ਦਿਲ 'ਚ ਇਹਨਾਂ ਦੇ ਕੁਛ ਨਹੀਂ, ਉਹ ਰਜ ਰਜ ਕੇ ਅਸੀਸਾਂ ਲੈਂਦੇ ਨੇ। ਸਤਿਗੁਰੂ ਕਹਿ ਰਹੇ ਨੇ ਹਲੇ ਵੀ ਮੌਕਾ ਹੈ, ਮਾਂ ਪਿਓ ਦੀਆਂ ਅਸੀਸਾਂ ਲੈ ਲਿਓ ਰਜ ਰਜ ਕੇ। ਦੁਨੀਆਂ ਵਿੱਚ ਹਰ ਚੀਜ਼ ਰਿਪੀਟ ਹੋ ਜਾਂਦੀ ਹੈ, ਦੁਬਾਰਾ ਮਿਲ ਜਾਂਦੀ ਹੈ, ਪਰ ਮਾਂ ਨਹੀਂ ਪਿਓ ਨਹੀਂ। ਜਿਨ੍ਹਾਂ ਨੇ ਮਾਂ ਪਿਓ ਦੀਆਂ ਅਸੀਸਾਂ ਲਈਆਂ ਸਤਿਗੁਰੂ ਕਹਿੰਦੇ ਨੇ ਉਸ ਘਰ ਵਿੱਚ ਹੀ ਗੁਰੂ ਦਾ ਵਾਸਾ ਹੈ, ਨਹੀਂ ਤੇ ਜਿਨ੍ਹਾਂ ਨੇ ਮਾਂ ਪਿਓ ਦੀ ਬਾਤ ਨਹੀਂ ਪੁੱਛੀ, ਜਿੰਨੀ ਮਰਜ਼ੀ ਸੇਵਾ ਕਰ ਲਓ, ਜਿੰਨੇ ਮਰਜ਼ੀ ਲੰਗਰ ਲਾ ਲਓ, ਜਿੰਨੇ ਮਰਜ਼ੀ ਕੰਬਲ ਬਿਸਤਰੇ ਵੰਡ ਲਓ, ਕੁਝ ਵੀ ਨਹੀਂ, ਲੋਕ ਦਿਖਾਵਾ ਬਣ ਜਾਏ।

ਰੀਲ ਤੇ ਰੀਅਲ। ਭਾਈ ਸਾਹਿਬ ਜੀ ਬੇਨਤੀ ਕਰਦੇ ਕਰਕੇ ਗਏ ਨਾ, ਧਰਮ ਦਾ ਚੋਲਾ ਪਾ ਲੈਣਾ ਇਹ ਰੀਲ ਹੈ, ਪਰ ਰੀਅਲ ਲਾਈਫ ਕੀ ਕਰਦੀ ਹੈ ਉਹ ਮਹਾਰਾਜ ਦੇ ਦਰ ਤੇ ਪ੍ਰਵਾਨ ਹੋ ਜਾਏਗੀ। ਕਹਿੰਦੇ ਨੇ ਜੋ ਬੀਜੇਗਾ ਅੱਜ ਨਹੀਂ ਤੇ ਕੱਲ ਵਾਪਸ ਮਿਲੇਗਾ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ। ਸੱਚੇ ਪਾਤਸ਼ਾਹ ਤੇਰੇ ਨਾਮ ਵਿੱਚ ਹੀ ਸਾਰਾ ਕੁਝ ਹੈ, ਬਾਕੀ ਸਾਰਾ ਕੁਝ ਝੂਠ ਹੈ। ਸਤਿਗੁਰੂ ਕਹਿ ਰਹੇ ਨੇ ਜੀਣਾ ਵੀ ਝੂਠ ਹੈ, ਸੱਚ ਕੀ ਹੈ, ਮਰਨਾ ਸੱਚ ਹੈ। ਬੜੀ ਪਿਆਰੀਆਂ ਪੰਗਤੀਆਂ, ਮਿਲ ਕੇ ਗਾਇਓ ਕਰਿਓ ਕਿ

ਸੱਚੇ ਪਾਤਸ਼ਾਹ ਜੀ, ਮਿਹਰ ਕਰਨਾ, ਚੰਗੇ ਕਰਮ, ਚੰਗਾ ਸੁਭਾਅ, ਫਰਕ ਕਾ ਬੁਰਾ ਨਾ ਰੱਖੋ ਚੀਤ, ਇਹ ਵੀ ਤੇਰੇ ਕਰ ਦੀਆਂ ਦਾਤਾਂ ਨੇ। ਕਹਤੇ ਆ ਦੁੱਖ ਭੁੱਖ ਸਦਮਾਰ, ਕੋਈ ਦੁੱਖ ਨਾਲ ਕੋਈ ਭੁੱਖ ਨਾਲ ਤੜਫਦਾ ਪਿਆ ਏ, ਸਭ ਤੇਰੀਆਂ ਖੇਡਾਂ ਨੇ। ਜਨਮ ਵੀ ਮੇਰੇ ਹੱਥ ਵਿੱਚ ਨਹੀਂ, ਮੌਤ ਵੀ ਮੇਰੇ ਹੱਥ ਵਿੱਚ ਨਹੀਂ। ਕਹਿੰਦੇ ਨੇ ਕਿਸ ਦੇਸ਼ ਵਿੱਚ ਤੂੰ ਹੋਣਾ, ਕਿਹੜੀ ਜਾਤ ਹੋਣੀ, ਕਿਹੜਾ ਪਿੰਡ, ਕਿਹੜਾ ਸ਼ਹਿਰ, ਕਿਹੜੀ ਸਟੇਟ, ਕਿਹੜਾ ਨਗਰ, ਕਿਹੜੇ ਮਾਪੇ ਹੋਣੇ, ਤੇਰੇ ਹੱਥ ਵਿੱਚ ਨਹੀਂ। ਜਨਮ ਵੀ ਉਦਾਤੇ ਦੇ ਹੱਥ ਵਿੱਚ ਹੈ, ਮੌਤ ਵੀ ਉਹਦੇ ਹੱਥ ਵਿੱਚ ਹੀ ਹੈ। ਕਹਿੰਦੇ ਨੇ ਬਸ ਤੇਰੇ ਹੱਥ ਵਿੱਚ ਉੱਦਮ ਹੈ, ਉੱਦਮ ਵੀ ਉਹ ਕਰਵਾਏ, ਨਹੀਂ ਤੇ ਬੰਦਾ ਚੰਗਾ ਬਣਨ ਵਾਸਤੇ ਨਾ ਕਈ ਵਾਰੀ ਫਿਰ ਉਹ ਜੇ ਕਰਮ ਕਰ ਜਾਂਦਾ ਹੈ ਜਿਹੜੇ ਗੁਰੂ ਨੇ ਸਾਨੂੰ ਰੋਕਿਆ ਹੈ। ਉੱਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ ਹਰ ਹਰ ਨਾਮ, ਚਰਾਵੋ ਰੰਗਨ ਆਪੇ ਹੀ ਪ੍ਰਭ ਰੰਗ, ਇਹ ਅਰਦਾਸ ਹੈ। ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ ਮਨ ਮੈਂ ਰਾਮ ਨਾਮਾ ਜਾਪ। ਮਹਾਂਪੁਰਸ਼ਾਂ ਤੋਂ 14-15 ਸਾਲ ਦੀ ਸਿੱਖਿਆ ਵਿੱਚ ਇਹੀ ਸਿੱਖਿਆ ਲਈ ਹੈ ਵੀ ਜਿਹੋ ਜਿਹੀ ਰੀਲ ਹੈ ਨਾ, ਰੀਅਲ ਵੀ ਹੋ ਜਾਈ ਹੋਵੇ ਬੰਦਾ, ਫਿਰ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਨਹੀਂ ਤੇ ਬੰਦਾ ਆਪਣੇ ਆਪ ਨੂੰ ਵੀ ਧੋਖਾ ਦੇ ਜਾਂਦਾ ਹੈ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਇਹ ਸੋਝੀ ਸਾਡੀ ਝੋਲੀ ਵਿੱਚ ਪਾਈ, ਸਭ ਦੀ ਹਾਜ਼ਰੀ ਦਰ ਪ੍ਰਵਾਨ, ਸਭ ਦਾ ਗਾਇਆ ਸੁਣਿਆ ਪ੍ਰਵਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਦਾਖੀ ਕਰਤੇ ਕਾ ਹੋਏ ਵਿਚਾਰੋ ਤਿਤਗੁਰ ਗਾਵ ਸੋਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹਾ ਨਿਤ ਨਿਤ ਜੀੜੇ ਸੰਭਾਲੀਆਂ ਨੂੰ ਦੇਖੇਗਾ ਦੇ ਬਣਹਾਰ ਤੇਰਾ ਦਾਨ ਕਿਮਤ ਨਾ ਪਵੇ ਤੇ ਸਦਾ ਤੇ ਕਮਣ ਸੁਮਾਰ ਸੰਬਤ ਸ਼ਾਹ ਲਿਖਿਆ ਮਿਲ ਕਿਰਪਾ ਬੋ ਤੇਰ ਦੇਹੋ ਸਨ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸੁਮੇਲ ਕਰ ਕਰੇ ਪਹੁੰਚਾ ਸਦੇ ਨਿਤ ਪਵਨ ਸਦਨ ਹਾਰ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਸੰਭਲਾ ਪਹਿਲਾ ਸ਼ੇ ਕਰ ਸ਼ੇ ਗੁਰੂ ਸ਼ੇ ਉਪਦੇਸ਼ ਗੁਰੂ ਗੁਰੂ ਇੱਕ ਵਿਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਂ ਰਹਾ ਵਿਸ ਵਿੱਚ ਸੀਆਂ ਕੜੀਆਂ ਪਹਿਦਾ ਤੇਤੀ ਵਾਰੀ ਮਹ ਹੋਆ ਸੁਰਜੀ ਗੁਰੂ ਤਾ ਨੇਕ ਨਾਨਕ ਕਰਤੇ ਕੀਤੇ ਵੇਸ਼ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਦਬ ਚੰਦ ਦੀਪਕ ਬਨੀ ਤਾਰਕਾ ਮੰਡਲ ਜਨਕ ਮੋਤੀ ਧੂਪ ਮੰਡਿਆ ਲਲੋ ਪਵਨ ਚਬਰੋ ਕਦੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖਨ ਨਾ ਤੇਰੀ ਆਰਤੀ ਨਹਤਾ ਸ਼ਬਦ ਵਾਜੰਤ ਪੀਰੀ ਰਹਾਓ ਸਹਿਸਤਵ ਨੈਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨੇਕ ਤੋਹੇ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੇ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੁਵਾਰਤੀ ਹੋਏ ਹਰ ਚਰਨ ਕਮਲ ਕ੍ਰਾਂਤ ਲੋਭਿਤ ਮਨੋਨ ਦੇ ਨਮ ਹੋਇਆ ਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਏ ਵਰਸਾ ਰਾਗ ਓਡ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਓ ਸ਼ਾਕਤ ਹਰ ਰਸਾਦ ਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲੈ ਤੁਮੈ ਦੁਖ ਪਾਵੈ ਜਮਕਾਲ ਸਹਿਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਕੰਡਾ ਹੇ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੁਨ ਵੱਡਾ ਹੇ ਜਨ ਨਾਨਕ ਨਾਮ ਦਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੋਡ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਵੇਲਾ ਈਹਾ ਖਾੜ ਚਲੋ ਹਰ ਲਹਾ ਗਵ ਸੁਨ ਸੁਹੇਲਾ ਔਦ ਕਟੈ ਦਿਨ ਸ਼ਰਣਾ ਰੇ ਮਨ ਗੁਰ ਮਿਲ ਕਾਜ ਸਵਰੇ ਲਹਾਉ ਇਹੋ ਸੁਨ ਸਰਬ ਕਰ ਸੁਨ ਸਿਮੈ ਤਰੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਬ ਇਹੋ ਦਸ ਅਕਤ ਕਥਾ ਤਿਨ ਜਾਨੀ ਜਾਕੋ ਆਸ਼ੋ ਬਿਹਾਜੋ ਹਰ ਗੁਰ ਤੇ ਮਨ ਬਸੇਦਾ ਨਿਜ ਕਰ ਮਹਿਲ ਬਾਬੋ ਸੁਬ ਸਹਿਜੇ ਬਹੁਤ ਨ ਹੋਏ ਗੁਫੇਦਾ ਅੰਤਰ ਜਾਮੀ ਬੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗ

ਵਾਹਿਗੁਰੂ ਜੀ ਕੀ ਫਤਿਹ। ਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਕਹੋ ਨਾਨਕ ਸਭ, ਕੋਈ ਨਾਉ ਨ ਜਾਣੇ। ਬੋਲੋ ਜੀ, ਬੋਲੋ ਜੀ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਿੰਗ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜੇ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌਨੀ ਦਾਵੇ ਤਾਏ, ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਨ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਨਿਹਾਲ ਕੀਤਾ ਹੈ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਗੁਰੂ ਗਰੀਬ ਨਿਵਾਜ ਆਪ ਜੀ ਦੇ ਦਰ ਕਰਦੇ ਟਹਿਲੀਏ ਕੀਰਤਨੀਏ, ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਬਖਸ਼ ਲੈਣਾ, ਆਪਣਾ ਨਾਮ ਬਖਸ਼ਿਸ਼ ਕਰਨਾ, ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਣਾ। ਦਾਤਾ ਜੀ ਸਭ ਦੇ ਘਰਾਂ ਵਿੱਚ ਸੁੱਖ ਵਰਤਾਇਓ, ਤਾਲਮੇਲ ਬਣਾ ਕੇ ਰੱਖਿਓ, ਰਹਿਣ ਆਈਏ ਸੁਖਮਈ ਬਤੀਤ ਹੋਵੇ। ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ, ਸੁਖ ਹੋਵੇ ਨਾਮ ਚੇਤਾਵੇ, ਨਾਨਕ ਨਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Son of the Spirit.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸਤਿਗੁਰਾਂ ਦੇ ਪਾਵਨ ਅੰਗ 741 ਉੱਪਰ ਸੁਭਾਏਮਾਨ ਹਨ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸੂਹੀ ਰਾਗ ਅੰਦਰ ਅੱਜ ਦਾ ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਹਦੇ ਵਿੱਚ ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਜਿਸ ਗੁਰੂ ਦੀ ਬਦੌਲਤ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਛੇਤੀ ਆਉਂਦਾ ਹੈ, ਜਿਸ ਗੁਰੂ ਦੀ ਬਦੌਲਤ ਸਦਾ ਹੀ ਪਰਿਪੂਰਨ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ, ਐਸੇ ਗੁਰੂ ਤੋਂ ਮੈਂ ਸਦਾ ਹੀ ਵਾਰਨੇ ਬਲਿਹਾਰ ਨਹੀਂ ਜਾਵਾਂ, ਐਸੇ ਗੁਰੂ ਦੇ ਉੱਪਰੋਂ ਮੈਂ ਆਪਣਾ ਆਪਾ ਵਾਰ ਦਿਆਂ, ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਉਪਦੇਸ਼ ਅੰਦਰ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਹੈ। ਨਾਲ ਹੀ ਅੱਜ ਜੋ 27 ਤਰੀਕ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰੇ ਸਾਹਿਬਾਨਾਂ ਵਿੱਚੋਂ ਸਭ ਤੋਂ ਪਹਿਲੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ। ਭਾਈ ਦਇਆ ਸਿੰਘ ਜੀ ਦਾ ਜਨਮ ਲਾਹੌਰ ਦੀ ਧਰਤੀ 'ਤੇ ਸੰਨ 1661 ਈਸਵੀ ਦੇ ਅੰਦਰ ਹੋਇਆ। ਸਤਿਗੁਰੂ ਦਤਾਰ ਪਿਤਾ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਉਹਨਾਂ ਨੂੰ ਆਪਣੇ ਪੁਰਖਿਆਂ ਤੋਂ ਪ੍ਰਾਪਤ ਹੋਈ, ਜਿਸ ਵਕਤ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਿਆਰੇ ਦਇਆ ਸਿੰਘ ਜੀ ਨੇ ਉੱਠ ਕੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟ ਕੀਤਾ ਸੀ ਅਤੇ ਦਇਆ ਰਾਮ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਹੁਲ ਦੇ ਕਰਕੇ ਉਹਨਾਂ ਨੂੰ ਦਇਆ ਸਿੰਘ ਬਣਾਇਆ। ਉਹ ਪੰਜ ਪਿਆਰੇ ਸਾਹਿਬਾਨਾਂ ਤੋਂ ਸਭ ਤੋਂ ਪਹਿਲੇ ਜਾਂ ਇਉਂ ਕਹਿ ਲਈਏ ਪੰਜ ਪਿਆਰੇ ਸਾਹਿਬਾਨਾਂ ਦੇ ਜਥੇਦਾਰ ਸਨ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਨਾਲ ਹੀ ਉਹ ਬਹੁਤ ਲੰਬੇਰਾ ਸਮਾਂ ਰਹੇ। ਆਨੰਦਪੁਰ ਦਾ ਵਿਛੜਨਾ, ਚਮਕੌਰ ਦੀ ਗੜੀ ਦੇ ਵਿੱਚੋਂ ਸਤਿਗੁਰਾਂ ਦੇ ਨਾਲ ਜਾਣਾ, ਫਿਰ ਸਾਰਾ ਸਫ਼ਰ ਉਹਨਾਂ ਨੇ ਦਤਾਰ ਪਿਤਾ ਜੀ ਦੇ ਨਾਲ ਕੱਟਿਆ, ਅਖੀਰ ਨਾਦੇੜ ਦੀ ਧਰਤੀ 'ਤੇ ਜਾ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਤੋਂ ਉਹਨਾਂ ਆਗਿਆ ਲਈ ਅਤੇ 1708 ਈਸਵੀ ਅੰਦਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰੂ ਚਰਨਾਂ ਵਿੱਚ ਸਦੀਵ ਕਾਲ ਦੇ ਲਈ ਲਵਲੀਨ ਹੁੰਦੇ ਨੇ। ਸਾਰੀ ਉਮਰ ਉਹਨਾਂ ਨੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਮਰਪਿਤ ਕੀਤੀ ਸੀ। ਐਸੇ ਭਾਈ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ। ਸੋ ਸਾਰੀਆਂ ਸੰਗਤਾਂ ਨੂੰ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਾਹਿਬ ਜੁੜੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗਿਆਨ ਸਭ ਧਿਆਨੁ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰ ਥੀਵੈ, ਅਗਨ ਮਾਏ ਹੋਮਤ ਪ੍ਰਾਨ, ਕਨਿਕ ਸਭ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਵੇ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਨਪ ਜਮ ਕਾ ਭਉ ਵਿਆਪੈ, ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨਿ ਬੁਝੈ, ਕੋਟ ਉਪਾਵ ਦਰਗੈ ਨਹੀਂ ਸਿਜੈ, ਝੂਟ ਸੁਨਾਹੀ ਉਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮਾਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੂਰੈ, ਸਾਧ ਸੰਗੇ ਹੋਮੈ ਚੂਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਚਾਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ, ਸੂਖ ਦੁਖ ਜਨ ਸੰ ਦਰਸਤੇਤਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਤਾਵੇ ਕੋ ਨਵ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗਾ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਵਰ ਨ ਜਾਣ ਸਕੋਏ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁ ਰਸਨ ਬਖਾਨੀ,

ਕੀ ਚਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆ ਰਹਿ ਦੂਧ ਭਰ ਜੋਗਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕਸੈਨ ਮੁਖ ਪਿਆ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲੇਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਘਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸੁਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੈ ਤਿਆਗਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲਿਹੋ ਪ੍ਰਵਿਆਪੇ ਆਦੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਹਿਲਾਵੈ ਜੋ ਠਾਕੁਰ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਉਹ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਤੰਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭਿਆਪ ਨਾਨਕ ਤੇਜਨ ਸਹਿ ਸਮਾਦ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੁ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸਕਹੀਐ ਤੋ ਸਮਝੈ ਭੂਰਾ ਕਹਾ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾ ਸੁਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰਮ ਤੂੰ ਠਾ

ਸੁਆਈ ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੂਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਸਾਹੂ ਆਪਣੀ ਦੇਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੂਸ ਕਰੇ ਆਪਣੀ ਵਰਤੀ ਤਾਪ ਹੀ ਖੂਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸਕੀ ਬਸਤ ਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਕਿ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾਕੋ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂਮੂ ਅਭਿਮਾਨ ਮਿਥਿਆ ਪਸੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋ ਹਿਰਹਿ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਖ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਧਨਿਅੰਦ ਮੁਕਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੀ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੀਖ ਨ ਕਾਹੂ ਭੀਨ ਅਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪਹਿ ਮਾਨੈ ਆਪਹਿ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਵ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੌ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨੇ ਅੰਦਰ ਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁ ਸਭ ਕੋ ਮਾਨੈ ਮੁਖ ਤਾਕੂ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮੁ ਮਨ ਸੁਦਾ ਧਿਆਇ ਕੇਵਲ ਪਾਰ ਬ੍ਰਹਮੁ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ
नानक पत सेती घर जावै जे प्रसाद आरू कंचन देही लिव लाऊ तिस राम स्नेही जे प्रसाद रौला रहत मन सुख पावै हर हर जस कहत जे प्रसाद तेरे सगल छिद्र ढाके मन सरनी पर ठाकुर प्रभता कै जे प्रसाद तुझको न पहुँचै मन साथ साथ सिमरो प्रभु उच्चे जे प्रसाद पाई दुर्लभ देही नानक ताकी भगत करेहि जे प्रसाद भूखन पहरी जय मन ते सिमरत क्यों वालस की जय जे प्रसाद सुभस्त सुवारी मन तिस प्रभु को कबहु न बिसारी जे प्रसाद बाग मिलक तना राख प्रोय प्रभे अपने मना जिन तेरी मन बणत बनाई उठत बैठ सतिसै तिहाई तिसै तिहाई जो कल खै हां उहां नानक तेरी रखै जे प्रसाद करै पुन बहुदान मन आठ पैर कर तिसका ध्यान जे प्रसाद तू आचार व्यवहारी तिस प्रभु को सा सा चितारी जे प्रसाद तेरा सुंदर रूप सो प्रभु सिमरो सदा अनूप जे प्रसाद तेरनी की जात सो प्रभु सिमर सदा दिन रात जे प्रसाद तेरी पत रहे गुर प्रसाद नानक जस कहे जे प्रसाद सुने करन नाद जे प्रसाद पिख है बिस्माल जे प्रसाद बोले अमृत रसना जे प्रसाद सुख सह जे बसना जे प्रसाद हस्त कर चल है जे प्रसाद संपूर्ण फल है जे प्रसाद परम गत पाव है जे प्रसाद सुख सह सुमाव है सब प्रभु त्याग और कत लागो गुर प्रसाद नानक मन जागो जे प्रसाद तू प्रगट संसार तिस प्रभु को मूल न मनो विसार जे प्रसाद तेरा प्रताप रे मन मूड तुता को जाप जे प्रसाद तेरे कार्य पूरे तिसै जा

ਨਾਨਕ ਜਾਪ ਜਪੈ ਜਪ ਸੋਇ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤੂ ਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨ ਕਿਨਹੂੰ ਲਇਆ ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ ਨਾਨਕ ਇਨ ਕਹਿ ਕਛੂ ਨਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੂ

ਪਾਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਚਾਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਧਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਓ ਆਠ ਪਹਿਰ ਪ੍ਰਭ ਇੱਕੋ ਨੀਰਾ ਮਿਟੇ ਗਿਆਨ ਬਿਨਸੈ ਅੰਧੇਰਾ ਸੁਨੋ ਉਪਦੇਸ਼ ਹਿਰਦੈ ਵਸਾਵੋ ਮਨ ਇੱਛੀ ਨਾਨਕ ਫਲ ਪਾਵੋ ਹਲਤ ਪਲਤ ਦੁਏ ਲੇਹੋ ਸਵਾਰੂ ਰਾਮ ਨਾਮ ਅੰਤਰ ਉਰਧਾਰੂ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤੇ ਸਾਚ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਤੂਬ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ।

ਸਾਹਿਬ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਪੌਰ ਨਾ ਆਵੈ ਜਾਹੀ, ਤਿਸ ਤੇ ਦੂਰ ਕਾ ਕੋ ਜਾਹੀ, ਉਪਰੈ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਜੁਟੈ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ, ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੋਤ ਨਿਹਾਲ, ਤਾਕੇ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ

ਚਰਜ ਬਿਸਮਾਤ ਤਿੰਨ ਦੇਖਿਆ ਜਿਸ ਆਪ ਦਿਖਾਈ ਨਾਨਕ ਤਿਸ ਜਨ ਸੂਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਹੀ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋ ਨ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਥਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰ ਕਛ ਸਿਆਪ ਜਿਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਣੇ ਖੇਲ ਬਣਾਇਆ ਗਿਆਕਾਰੀ ਕਿੰਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ ਇਸਤੇ ਹੋਏ ਸੁਨਾ ਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਬੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਤਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਉ ਜਾਨ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ, ਚਾਵਰ ਤਾਕਤ ਸ਼ਤਰ ਦੇ ਮਾਲ

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਾਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ ਜੀ, ਨਾਮ ਚਿਤ ਆਵਨ ਕਾ ਸਦਕਾ।

ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਮਹਾਰਾਜ ਜੀ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਫਲ ਭਾਵ ਸਤਿਗੁਰੂ ਜੀ ਆਈ ਹੋਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦਾਰਾਈ ਸੰਗਤ ਦੀਆਂ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਿਹਰ ਪ੍ਰਿਆਸ ਰੱਖ ਕੇ ਨਾਮ ਦਾ ਪ੍ਰਕਾਸ਼ ਕਰਨਾ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਪਾਤਸ਼ਾਹ ਜੀ, ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੀ, ਯੋਗ ਹੋਵੇ ਮਹਾਰਾਜ ਜੀ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਔਰ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਸਕੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਸਭ ਸੰਗਤਾਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ

0: ਜਾਗ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬੋ ਤੀਰਥ ਭਵਿਆ ਤੇ ਤੁਲਵਿਆ, ਬੋ ਭਿੱਖ ਗਿਆ ਦੇਹੀ ਦੁੱਖ ਦੀਆ, ਸਹੁਏ ਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਪਾਇਆ, ਬੋਧ ਪਾਇਆ ਦੂਜਾ ਪਾਇਆ, ਬਸ ਨਾ ਪੈਰੇ ਐਨਸ ਕਹਿਰੇ, ਮੋਲ ਵਿਗੋਤਾ ਕਿਉਂ ਜਾਗਿਆ ਗੁਰਬਿਨ ਸੂਤਾ, ਬਾਗੂ ਪਿਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੋਰ ਖੰਦੈ

0: ਇੱਕ ਸੁਧੀ ਜਾਇ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਮਗਨ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਕ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰਗ ਧੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਜਿਸ ਸਿਮਰਤ ਸਭ ਕਿਲ ਵਿਖ ਨ ਸਹੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾ ਕਾ ਅੰਤ ਨ ਪਾਰੋ ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜਹੋ ਜਗਤੀਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੁਆ ਗੁਰ ਨਵ ਨਧਾ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਭਾ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਓ ਚਰਨ ਕਮਲ

संत प्रसाद वसय मन महीन, जन्म जन्म के किलबिख जाही, कर कृपा प्रभ दीन दयाला, नानक मंगा संतर वाला, कर कृपा प्रभ दीन दयाला, नानक मंगा संतर वाला। वाहिगुरु जी का खालसा, वाहिगुरु जी की फतेह। जुगो जुग अटल। तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ, वड्या भागां वाले हो, रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाग समान, सतगुरां दी मेहरामत सदका सानूं सारिआं नूं सत संगत विच जुड़न दा नसीब होया। हुणे आप जी ने गुरु घर दे हाजुरी कीर्तनी सत्कारयोग भाई साहब भाई रशपाल सिंह जी, उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहिब महाराज जीआं ने इस पावन अस्थान ते प्रकाशमान हो के जो सानू हुक्म दी दात बख्शिश कीती है, वो पावन हुक्म धन गुरु अर्जन साहब महाराज दीन दुनिया दे मालक सचे पातशाह उन्हां दी रसना तो उचारण कीता होया। ये पावन शब्द राग सुही धन गुरु ग्रंथ साहब महाराज जी दे पावन पवित्र अंग 741 ਅਤੇ 42 ਅੰਕ ਤੇ ਸਭਾਏਮਾਨ ਅਵਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅੱਜ ਮਹਾਨ ਪਵਿੱਤਰ ਦਿਹਾੜਾ ਹੈ, ਉਹਦੇ ਬਚਨ ਆਪ ਸੰਗਤਾਂ ਨਾਲ ਮੈਂ ਸਾਂਝੇ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਵ ਕਰੋ ਵਰੋਸ ਆਏ ਹੋਏ ਪੰਜ ਪਿਆਰੇ, ਜਿਨ੍ਹਾਂ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਸਭ ਤੋਂ ਪਹਿਲਾਂ ਮਹਾਰਾਜ ਜੀ ਨੂੰ ਆਪਣੇ ਸੀਸ ਭੇਟਾ ਕੀਤੇ ਸਨ 1699। ਵਿਸਾਖੀ ਦਾ ਦਿਨ ਸੀ ਜਦੋਂ ਸਤਿਗੁਰਾਂ ਨੇ ਉਹ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਭਾਰੀ ਦੀਵਾਨ ਸਜਾਇਆ ਸੀ। ਅਤੇ ਮੁਸਲਮਾਨ ਲਿਖਾਰੀ ਲਿਖਦਾ ਹੈ, ਇੱਕ ਨਹੀਂ, ਦੋ ਨਹੀਂ, ਸੌ ਨਹੀਂ, ਹਜ਼ਾਰ ਨਹੀਂ, ਉਸ ਦਿਨ 80,000 ਦਾ ਇਕੱਠ ਹੋਇਆ ਸੀ ਕੇਸਗੜ੍ਹ ਸਾਹਿਬ ਦੀ ਤਰਫ 1699 ਨੂੰ ਵਿਸਾਖੀ ਵਾਲੇ ਦਿਨ। ਬੇਸ਼ੁਮਾਰ ਸੰਗਤਾਂ ਦਾ ਹੜ੍ਹ ਸੀ ਮਹਾਰਾਜ ਜੀ ਦੇ ਦਰਬਾਰ। ਜਿਸ ਵੇਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਜੀ ਵੱਡੀ ਸਟੇਜ ਦੇ ਉੱਤੇ ਆਏ, ਆਪਣੇ ਹੱਥ ਵਿੱਚ ਸਤਿਗੁਰਾਂ ਨੇ ਸ਼ਮਸ਼ੀਰ ਕਿਰਪਾਨ ਫੜੀ ਸੀ, ਆਪਣੀ ਰਸਨਾ ਤੋਂ ਉੱਚੀ ਆਵਾਜ਼ ਵਿੱਚ ਇੱਕ ਹੁਕਾ ਦਿੱਤਾ ਸੀ। ਉਹ ਕੀ ਹੁਕਾ ਦਿੱਤਾ ਸੀ?
ਕੋਈ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ। ਤਿੰਨ ਵਾਰੀ ਮਹਾਰਾਜ ਨੇ ਬਚਨ ਕਹੇ, ਕੋਈ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ। ਤੀਸਰੀ ਆਵਾਜ਼ ਸੁਣਨ ਤੋਂ ਬਾਅਦ ਲਾਹੌਰ ਦੇ ਰਹਿਣ ਵਾਲਾ ਇੱਕ ਗੁਰਮੁਖ ਪਿਆਰਾ ਉੱਠਿਆ ਸੀ, ਜਿਸ ਦਾ ਨਾਮ ਸੀ ਭਾਈ ਦਇਆ ਰਾਮ। ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਖਲੋ ਗਿਆ। ਕਹਿਣ ਲੱਗੇ, ਸਤਿਗੁਰੂ ਪਹਿਲਾਂ ਤੇ ਮੇਰੀ ਭੁੱਲ ਬਖਸ਼ ਦਿਓ। ਕਿਹੜੀ ਭੁੱਲ ਹੋਈ ਜੀ? ਕਹਿਣ ਲੱਗੇ, ਮੈਨੂੰ ਪਹਿਲੀ ਆਵਾਜ਼ ਸੁਣ ਕੇ ਉੱਠਣਾ ਚਾਹੀਦਾ ਸੀ। ਪਹਿਲੀ ਆਵਾਜ਼ ਜੋ ਤੁਸੀਂ ਕਿਹਾ ਸੀ, ਗੁਰੂ ਹੈ ਸਿੱਖ ਕਾ ਬੇਟਾ ਜੋ ਕਰੇ ਸੀਸ ਭੇਟਾ, ਮੈਂ ਦੇਰ ਨਾਲ ਉੱਠਿਆ, ਇਹ ਮੇਰੀ ਭੁੱਲ ਮਾਫ ਕਰ ਦਿਓ। ਉਹ ਪਹਿਲੇ ਉੱਠੇ ਸਨ ਭਾਈ ਦਇਆ ਸਿੰਘ ਜੀ, ਭਾਈ ਦਇਆ ਰਾਮ ਸੀ ਉਹਨਾਂ ਦਾ ਨਾਮ। ਦੂਸਰੇ ਤੇ ਉੱਠੇ ਸਨ ਭਾਈ ਧਰਮ ਸਿੰਘ ਜੀ, ਤੀਸਰੇ ਉੱਠੇ ਸਨ ਭਾਈ ਹਿੰਮਤ ਸਿੰਘ ਜੀ, ਚੌਥੇ ਸਿੱਖ ਉੱਠੇ ਸਨ ਭਾਈ ਮੋਹਕਮ ਸਿੰਘ ਜੀ, ਤੇ ਪੰਜਵੇਂ ਗੁਰੂ ਦੇ ਪਿਆਰੇ ਉੱਠੇ ਸਨ ਭਾਈ ਸਾਹਿਬ ਸਿੰਘ। ਇਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਜਿਹੜੇ ਸਭ ਤੋਂ ਪਹਿਲਾਂ ਉੱਠੇ ਸਨ ਭਾਈ ਦਇਆ ਰਾਮ ਜੀ। ਅੱਜ ਇਸ ਮਹਾਨ ਗੁਰਮੁਖ ਪਿਆਰੇ ਦਾ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੈਂ ਮੰਗਲਾਚਰਨ ਦੇ ਵਿੱਚ ਸ਼ਬਦ ਪੜ੍ਹੇ, ਮੇਰੇ ਚਿੱਤ ਵਿੱਚ ਆਇਆ ਵੀ ਇਹ ਸ਼ਬਦ ਜਿਹੜਾ ਨਾ ਇਹੋ ਜਿਹੇ ਗੁਰਮੁਖ ਪਿਆਰਿਆਂ ਤੇ ਟੁੱਕਦਾ ਹੈ। ਕਿਤੇ ਹੋ ਸਕਦਾ ਹੈ ਮਾਂ ਨੇ ਬਚਪਨ ਵਿੱਚ ਅਸੀਸ ਦਿੱਤੀ ਹੋਵੇ, ਕਿਤੇ ਮਾਂ ਦੀ ਰਸਨਾ ਤੋਂ ਬੋਲ ਨਿਕਲੇ ਹੋਣ, ਬੇਟਾ ਪੋਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਜਿਸ ਸਿਮਰਤ ਸਭ ਕਿਲਵਿਖ ਨਾ ਸਹਿ। ਪਹਿਲੀ ਪੰਕਤੀ ਹੈ, ਜਿਸ ਸਿਮਰਤ ਸਭ ਕਿਲਵਿਖ ਨਾ ਸਹਿ, ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਕਾ ਅੰਤ ਨਾ ਪਰ। ਉਹ ਭਾਈ ਦਇਆ ਰਾਮ ਜੀ ਲਾਹੌਰ ਦੇ ਰਹਿਣ ਵਾਲੇ ਸਨ, ਤੇ ਆਪ ਸੰਗਤਾਂ ਨੂੰ ਗਿਆਤ ਹੋਵੇ ਇਸ ਮਹਾਨ ਸਿੱਖ ਦਾ ਜਨਮ ਪਤਾ ਕਦੋਂ ਹੋਇਆ। ਸਨ 1668 ਈਸਵੀ ਨੂੰ, 1668 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ। ਸਨ 1666 ਇਹ ਦੋ ਸਾਲ ਗੁਰਮੁਖ ਪਿਆਰਾ ਮਹਾਰਾਜ ਜੀ ਤੋਂ ਉਮਰ ਕਰਕੇ ਛੋਟਾ ਸੀ, ਤੇ ਦੋ ਸਾਲ ਦਾ ਕੋਈ ਬਹੁਤਾ ਵਕਫਾ ਨਹੀਂ ਹੁੰਦਾ, ਹਾਣੋ ਹਾਣੀ ਹੁੰਦੇ ਨੇ, ਮਹਾਰਾਜ ਜੀ ਤਾਂ ਹਾਣੀ ਕਹਿ ਸਕਦੇ, ਦੋ ਸਾਲ ਛੋਟੇ ਸਨ। ਭਾਈ ਦਇਆ ਰਾਮ ਜੀ ਲਾਹੌਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਮਈਆ ਜੀ, ਇਹਨਾਂ ਦੀ ਮਾਤਾ ਦਾ ਨਾਂ ਸੀ ਮਾਤਾ ਸੂਬਾ ਕੌਰ ਜੀ। ਭਾਈ ਦਇਆ ਸਿੰਘ ਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ ਸੀ, ਇੱਕ ਦਾ ਨਾਮ ਸੀ ਭਾਈ ਜਵਾਹਰ ਸਿੰਘ ਜੀ, ਦੂਸਰੇ ਦਾ ਨਾਮ ਸੀ ਭਾਈ ਕਿਰਪਾਲ ਸਿੰਘ ਜੀ, ਤੇ ਦੋ ਬੱਚੀਆਂ ਦਾ ਜਨਮ ਹੋਇਆ ਸੀ। ਭਾਈ ਦਇਆ ਸਿੰਘ ਦੀ ਜੋ ਸੰਤਾਨ, ਇਹਦਾ ਬਾਇਓਡਾਟਾ ਸਾਡੇ ਸਿੱਖ ਵਿਦਵਾਨਾਂ ਨੇ ਰੱਖਿਆ, ਬੀਬੀ ਮੰਨਤ ਕੌਰ ਜੀ ਤੇ ਬੀਬੀ ਆਨੰਦ ਕੌਰ ਜੀ। ਵੇਖੋ ਨਾਮ ਵੀ ਬੜੇ ਚੜ੍ਹਦੀ ਕਲਾ ਵਾਲੇ, ਮੰਨਤ ਕੌਰ ਵਾਹਿਗੁਰੂ ਨੂੰ ਗੁਰੂ ਨੂੰ ਮੰਨਣ ਵਾਲੇ, ਆਨੰਦ ਕੌਰ ਆਨੰਦ ਨਾਲ ਭਰੀ ਹੋਈ, ਖੁਸ਼ੀਆਂ ਖੇੜਿਆਂ ਨਾਲ ਭਰੀ ਹੋਈ। ਖੈਰ ਜਦੋਂ ਭਾਈ ਦਇਆ ਸਿੰਘ ਦਾ ਤੁਸੀਂ ਇਤਿਹਾਸ ਪੜ੍ਹੋਗੇ ਨਾ ਗੁਰਮੁਖੋ, ਕਿੰਨਿਆਂ ਭਾਗਾਂ ਵਾਲਾ ਇਹ ਸਿੱਖ ਹੋਏ। ਸਭ ਤੋਂ ਲੰਮਾ ਸਮਾਂ ਇਸ ਪਿਆਰੇ ਨੇ ਮਹਾਰਾਜ ਜੀ ਦੀ ਸੰਗਤ ਕੀਤੀ ਜੀ, ਇਸ ਪਿਆਰੇ ਭਾਈ ਦਇਆ ਸਿੰਘ ਜੀ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਮਹਾਰਾਜ ਨੇ, ਇਸ ਸਿੱਖ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਪੰਜਾਂ ਪਿਆਰਿਆਂ, ਤੇ ਇਹਨਾਂ ਦਾ ਨਾਮ ਰੱਖਿਆ ਸੀ ਭਾਈ ਧੰਨ ਧੰਨ ਪਿਆਰੇ ਭਾਈ ਦਇਆ ਸਿੰਘ, ਧੰਨ ਧੰਨ ਪਿਆਰੇ ਭਾਈ ਧਰਮ ਸਿੰਘ, ਧੰਨ ਧੰਨ ਪਿਆਰੇ ਭਾਈ ਹਿੰਮਤ ਸਿੰਘ, ਧੰਨ ਧੰਨ ਪਿਆਰੇ ਭਾਈ ਮੋਹਕਮ ਸਿੰਘ, ਧੰਨ ਧੰਨ ਪਿਆਰੇ ਭਾਈ ਸਾਹਿਬ ਸਿੰਘ ਜੀ। ਇੰਨੇ ਪਿਆਰੇ ਨੇ ਗੁਰੂ ਨੂੰ, ਇਹਨਾਂ ਗੁਰੂ ਨੂੰ ਇਹਨਾਂ ਨੇ ਸਨੇਹ ਕੀਤਾ। ਭਾਈ ਦਇਆ ਸਿੰਘ ਜੀ ਦਾ ਅੱਜ ਜਨਮ ਦਿਹਾੜਾ, ਤੇ ਜਦੋਂ ਵੀ ਤੁਸੀਂ ਕਲਗੀਆਂ ਵਾਲੇ ਦਾ ਇਤਿਹਾਸ ਪੜ੍ਹਦੇ ਹੋ, ਸੁਣਦੇ ਹੋ, ਸਰਵਣ ਕਰਦੇ ਹੋ, ਭਾਈ ਦਇਆ ਸਿੰਘ ਜੀ ਦਾ ਜ਼ਿਕਰ ਹਰ ਵਕਤ ਨਾਲ ਆਏ।
ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੀ ਗੋਦ ਦਾ ਆਨੰਦ, ਸੰਗਤ ਦਾ ਆਨੰਦ ਲੰਬੇਰਾ ਸਮਾਂ ਭਾਈ ਦਇਆ ਸਿੰਘ ਜੀ ਨੂੰ ਮਾਣ। ਜਿਸ ਵੇਲੇ ਮਹਾਰਾਜ ਜੀ ਨੇ ਇਸ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ, ਉਸ ਵੇਲੇ ਵੀ ਮਹਾਰਾਜ ਜੀ ਨੇ ਇਸ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਰੱਖਿਆ ਸੀ। ਆਪਣੇ ਨਾਲ ਮਾਛੀਵਾੜੇ ਦੇ ਵਾਹਿਗੁਰੂ, ਉਸ ਤੋਂ ਬਾਅਦ ਜਦੋਂ ਇਹ ਸਰਸਾ ਨਦੀ ਤੇ ਆਏ ਨੇ ਉਦੋਂ ਵੀ ਮਹਾਰਾਜ ਜੀ ਨੇ ਨਾਲ ਰੱਖਿਆ ਸੀ। ਜਿਹੜਾ ਇਤਿਹਾਸ ਪੜ੍ਹਦੇ ਨਾ ਤੁਸੀਂ ਵੀ ਅੰਮ੍ਰਿਤ ਵੇਲਾ ਜਦੋਂ ਸਰਸਾ ਨਦੀ ਤੇ ਮਹਾਰਾਜ ਜੀ ਪਹੁੰਚੇ, ਅੰਮ੍ਰਿਤ ਵੇਲਾ ਆਇਆ ਸੀ ਤੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਜੀ ਨੂੰ ਪੁੱਛਿਆ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਜੀ, ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ, ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਸਾਂ ਤੇ ਅੰਮ੍ਰਿਤ ਵੇਲੇ ਆਪਾਂ ਕੀ ਕਰਿਆ ਕਰਦੇ ਸਾਂ? ਹਰ ਵਕਤ ਮਹਾਰਾਜ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ, ਕਿੱਡਾ ਭਾਗਾਂ ਵਾਲਾ, ਕਿੰਨਾ ਮਹਾਨ ਗੁਰਮੁਖ ਪਿਆਰਾ ਹੋਇਆ ਜਿਹਦਾ ਅੱਜ ਜਨਮ ਦਿਨ। ਤੇ ਪਿਆਰੇ ਭਾਈ ਦਇਆ ਸਿੰਘ ਨੇ ਕਿਹਾ ਸੀ, ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ ਨਾ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਘਰ ਦੇ ਰਬਾਬੀਏ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰਦੇ ਸੀ, ਸਾਰੀਆਂ ਸੰਗਤਾਂ ਚੌਂਕੜੇ ਮਾਰ ਕੇ ਸਰਵਣ ਕਰਦੀਆਂ ਸੀ ਤੇ ਤੁਸੀਂ ਵੀ ਭਰੇ ਦਰਬਾਰ ਦੇ ਵਿੱਚ ਆਣ ਕੇ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਜੀ ਕਿੰਨਾ ਸਮਾਂ ਨੇਮ ਨਿਭਾਇਆ? ਕਹਿਣ ਲੱਗੇ, ਮਹਾਰਾਜ ਜੀ ਸਾਰੀ ਉਮਰ, ਜਿੰਨੀ ਅੱਜ ਤੁਹਾਡੀ ਉਮਰ ਹੋ ਗਈ ਉਨਾ ਹੀ ਤੁਸੀਂ ਸਮਾਂ ਨਿਭਾਇਆ, ਨੇਮ ਨਿਭਾਇਆ। ਤੇ ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਅੱਜ ਵੀ ਅੰਮ੍ਰਿਤ ਵੇਲਾ ਆਇਆ, ਫਿਰ ਅੱਜ ਇਹ ਨੇਮ ਨਹੀਂ ਨਿਭਾਉਣਾ? ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਅੱਜ ਨੇਮ ਨਹੀਂ ਨਭਸਿਓ। ਪੁੱਛਿਆ, ਜੀ ਕਿਉਂ? ਕਹਿਣ ਲੱਗੇ, 10 ਲੱਖ ਦਾ ਮੁਲਖਈਆ ਪਿੱਛੇ ਲੱਗੇ ਜੀ, ਆਸਾ ਕੀ ਵਾਰ ਦਾ ਕੀਰਤਨ ਇੱਥੇ ਸਰਵਣ ਕਰਨ ਲੱਗ ਪਏ, 1.5 ਘੰਟਾ 2 ਘੰਟੇ ਲੱਗਣਗੇ, ਉਨੀ ਦੇਰ ਨੂੰ ਤੇ 10 ਲੱਖ ਦਾ ਮੁਲਖਈਆ ਚੜ੍ਹ ਕੇ ਆ ਜਾਏਗਾ, ਸਾਰਿਆਂ ਨੂੰ ਖਤਮ ਕਰ ਦੇਗਾ। ਤੇ ਸਤਿਗੁਰਾਂ ਨੇ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ, ਪਿਆਰੇ ਭਾਈ ਦਇਆ ਸਿੰਘ ਜੀ, ਜੇ ਸਾਰੀ ਉਮਰ ਨੇਮ ਨਿਭਾਇਆ ਏ, ਅੱਜ ਸਰਸਾ ਨਦੀ ਦੇ ਕਿਨਾਰੇ ਤੇ ਆ ਗਏ ਆ ਨਾ, ਸੱਚ ਜਾਣੀ ਸਾਰੇ ਸ਼ਹੀਦ ਹੋ ਜਾਈਏ, ਪਰ ਮੈਂ ਨੇਮ ਨਹੀਂ ਉਹ ਟੁੱਟਣ ਦੇਣਾ। ਇਹ ਮਹਾਰਾਜ ਜੀ ਨੇ ਭਾਈ ਪਿਆਰੇ ਦਇਆ ਸਿੰਘ ਜੀ ਨਾਲ ਹੀ ਗੱਲਾਂ ਬਾਤਾਂ ਕੀਤੀਆਂ। ਉਸ ਵੇਲੇ ਹੱਥ ਜੁੜ ਗਏ ਸੀ ਗੁਰਮੁਖ ਪਿਆਰੇ ਦੇ, ਕਹਿਣ ਲੱਗੇ, ਮਹਾਰਾਜ 7 ਵਜੇ ਉੱਥੇ ਆਸਾ ਕੀ ਵਾਰ ਦਾ ਕੀਰਤਨ ਹੋਇਆ। ਖੈਰ, ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਗਲੀ ਤੇ ਵੇਖੋ ਤੁਸੀਂ, ਜਦੋਂ ਵੀ ਕਲਗੀ ਬਣਿਆ ਤਾਂ ਇਤਿਹਾਸ ਸਰਵਣ ਕਰੋਗੇ, ਦਇਆ ਸਿੰਘ ਦੀ ਗੱਲ ਨਾਲ ਨਾਲ ਚੱਲੇਗੀ। ਅੱਜ ਉਸ ਗੁਰਮੁਖ ਪਿਆਰੇ ਦਾ ਜਨਮ ਦਿਹਾੜਾ, ਮੈਂ ਇਸ ਕਰਕੇ ਆਪ ਸੰਗਤਾਂ ਨੂੰ ਬਚਨ ਸਾਂਝੇ ਕੱਲਾ, ਕਿੰਨੀਆਂ ਭਾਗਾਂ ਵਾਲਾ ਸਿੱਖ ਹੋਏ। ਕੋਈ ਤੇ 1 ਦਿਨ ਝਲਕ ਗੁਰੂ ਦੀ ਪਾਉਂਦਾ ਹੈ, ਕੋਈ 6 ਮਹੀਨਿਆਂ ਬਾਅਦ ਗੁਰੂ ਦੀ ਝਲਕ ਪਾਉਂਦਾ ਹੈ। ਇੰਨਿਆਂ ਭਾਗਾਂ ਵਾਲਾ ਗੁਰਮੁਖ ਪਿਆਰਾ ਜਿਹੜਾ 24 ਘੰਟੇ ਮਹਾਰਾਜ ਜੀ ਦੀ ਸੰਗਤ ਵਿੱਚ ਰਹਿਣ ਵਾਲਾ, ਹਰ ਵਕਤ ਗੁਰੂ ਦੇ ਨਾਲ ਰਹਿਣਾ, ਲੰਬੇਰਾ ਸਮਾਂ ਮਹਾਰਾਜ ਜੀ ਦੇ ਨਾਲ ਰਿਹਾ, ਜਿਹਦੇ ਚਮਕੌਰ ਸਾਹਿਬ ਦੀ ਗੜੀ ਚ ਉੱਥੇ ਫਿਰ ਅੰਮ੍ਰਿਤ ਵੇਲਾ ਆਇਆ ਸੀ, ਜਦੋਂ ਮਹਾਰਾਜ ਜੀ ਨੇ 10 ਲੱਖ ਦੇ ਮੁਲਖਈਏ ਦੇ ਨਾਲ ਆਪਣੇ ਸਿੱਖਾਂ ਨੂੰ 8 ਹਿੱਸਿਆਂ ਵਿੱਚ ਵੰਡ ਦਿੱਤਾ ਸੀ, 5-5 ਦੇ ਜਥਾ ਬਣਾਇਆ ਸੀ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਕੋਲ ਖਿਲਾ ਰਿਹਾ ਸੀ ਮਹਾਰਾਜ ਨੇ ਉਹ ਅਟਾਰੀ ਦਿੱਤੀ। 5-5 ਦਾ ਜਥਾ ਨਿਕਲਦਾ ਸੀ, ਜਦੋਂ ਪਹਿਲੇ ਜਥੇ ਸ਼ਹੀਦ ਹੋ ਗਏ ਨਾ ਤੇ ਉਸ ਤੋਂ ਬਾਅਦ ਫਿਰ ਅਗਲਾ ਜਥਾ ਤੁਰਨ ਵਾਸਤੇ ਤਿਆਰ ਹੋਇਆ ਸੀ ਮਹਾਰਾਜ ਜੀ ਦੇ ਲੱਖ ਤੇ ਜਿਗਰ ਸਪੁੱਤਰ ਬਾਬਾ ਅਜੀਤ ਸਿੰਘ ਜੀ ਦਾ। ਉਹ ਉਸ ਵੇਲੇ ਨਾਲ ਭਾਈ ਹਿੰਮਤ ਸਿੰਘ ਜੀ ਪਿਆਰਿਆਂ ਦੇ ਵਿੱਚ ਉਹਨਾਂ ਦਾ ਜਥਾ ਜਦੋਂ ਬਾਹਰ ਗਿਆ ਤੇ ਤੁਸੀਂ ਇਤਿਹਾਸ ਪੜ੍ਹ ਕੇ ਵੇਖਿਓ, ਜਦੋਂ ਵੀ ਜਥਾ ਬਾਹਰ ਜਾਂਦਾ ਸੀ ਚਮਕੌਰ ਦੀ ਗੜੀ ਵਿੱਚੋਂ, ਹਜ਼ਾਰਾਂ ਦੁਸ਼ਮਣਾਂ ਨੂੰ ਮਾਰ ਕੇ ਆਪ ਸ਼ਹੀਦ ਹੁੰਦੇ ਸਨ ਤੇ ਸਿੱਖ ਜਕਾਰੇ ਛੱਡਦੇ ਸਨ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਪਿੱਛੇ ਰਹਿ ਗਏ ਸਨ। ਤੇ ਜਦੋਂ ਭਾਈ ਹਿੰਮਤ ਸਿੰਘ ਜੀ ਦੇ ਨਾਲ ਸਤਿਗੁਰਾਂ ਦਾ ਸਾਹਿਬਜ਼ਾਦਾ ਜੰਗ ਦੇ ਮੈਦਾਨ ਵਿੱਚ ਗਿਆ ਬਾਬਾ ਅਜੀਤ ਸਿੰਘ, ਜਿਸ ਵੇਲੇ ਉਹਨੇ ਐਸੇ ਦੁਸ਼ਮਣਾਂ ਦੇ ਆਹ ਲਾ ਕੇ ਸੁੱਟ ਦਿੱਤੇ, ਅਖੀਰ ਵਿੱਚ ਕਿਉਂਕਿ 5 ਸਿੰਘ ਸਨ, ਕਿੰਨਾ ਕੁ ਸਮਾਂ ਮੁਕਾਬਲਾ ਕਰ ਸਕਦੇ, ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਭਾਈ ਹਿੰਮਤ ਸਿੰਘ ਜੀ ਨੇ ਨਾਲ ਦੇ ਪਿਆਰਿਆਂ ਨੇ, ਉਸ ਤੋਂ ਬਾਅਦ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ, ਪਰ ਅੰਤ ਵੇਲੇ ਘੇਰਾ ਪਿਆ, ਸੀਨੇ ਦੇ ਵਿੱਚ ਤੀਰ ਵੱਜੇ ਨੇ ਮਹਾਰਾਜ ਜੀ ਦੇ ਸਪੁੱਤਰ ਦੇ, ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ। ਕਿਸੇ ਸਿੱਖ ਨੇ ਜਕਾਰਾ ਹੀ ਨਹੀਂ ਛੱਡਿਆ। ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ
ਅੱਗੇ ਸਿੱਖ ਸ਼ਹੀਦ ਹੁੰਦੇ ਨੇ, ਸਿੰਘ ਸ਼ਹੀਦ ਹੋਏ ਨੇ, ਤੁਸੀਂ ਚਕਾਰੇ ਛੱਡੇ ਨੇ, ਸਾਡਾ ਪੁੱਤਰ ਸ਼ਹੀਦ ਹੋਇਆ ਤੇ ਹੁਣ ਚਕਾਰੇ ਨਹੀਂ ਛੱਡਦੇ, ਚੁੱਪ ਕਰ ਗਏ ਹੋ। ਭਾਈ ਦਇਆ ਸਿੰਘ ਦਾ ਗਲਾ ਭਰ ਆਇਆ ਸੀ, ਕਹਿਣ ਲੱਗਾ ਮਹਾਰਾਜ ਕਿਹੜੇ ਕਿਸ ਤਰ੍ਹਾਂ ਮੈਂ ਜਕਾਰਾ ਛੱਡਾਂ, ਤੁਹਾਡਾ ਪੁੱਤਰ ਸ਼ਹੀਦ ਹੋਇਆ। ਤੇ ਸਾਡੇ ਇਤਿਹਾਸਕਾਰ ਲਿਖਦੇ ਨੇ ਸਤਿਗੁਰਾਂ ਨੇ ਉਸ ਵੇਲੇ ਆਪ ਜਕਾਰਾ ਛੱਡਿਆ। ਕਹਿਣ ਲੱਗੇ ਦਇਆ ਸਿੰਘ ਕੋਈ ਗੱਲ ਨਹੀਂ, ਜੇ ਤੁਹਾਡਾ ਗਲਾ ਭਰ ਆਇਆ ਨਾ, ਤੁਹਾਡੇ ਰਸਨਾ ਤੋਂ ਜਕਾਰਾ ਨਹੀਂ ਨਿਕਲਿਆ, ਤੇ ਮੈਂ ਬੁਲਾਵਾਂਗਾ ਮੇਰਾ ਪੁੱਤਰ ਜੰਗ ਦੇ ਮੈਦਾਨ ਵਿੱਚ ਜੂਝਿਆ, ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕਰਕੇ ਸ਼ਹੀਦ ਹੈ। ਜਦੋਂ ਮਹਾਰਾਜ ਜੀ ਦੇ ਇਹ ਪੁੱਤਰ ਦਾ ਭਾਣਾ ਵਾਪਰਿਆ ਨੂੰ, ਭਾਈ ਦਇਆ ਸਿੰਘ ਜੀ ਕੋਲ ਨੇ ਹਰ ਵਕਤ ਕੋਲ, ਮਹਾਰਾਜ ਜੀ ਦੇ ਨਾਲ ਗੱਲਬਾਤ ਕਰ। ਪੁੱਤਰ ਨੂੰ ਭੇਜਣ ਤੋਂ ਪਹਿਲਾਂ ਭਾਈ ਦਇਆ ਸਿੰਘ ਹੀ ਸੀ ਜਿਨ੍ਹਾਂ ਨੇ ਹੱਥ ਜੋੜੇ ਸੀ, ਸਤਿਗੁਰੂ ਬੇਨਤੀ ਪੁੱਛਿਆ ਜੀ ਕਿਹੜੀ ਬੇਨਤੀ? ਕਹਿ ਲੱਗੇ ਪੁੱਤਰ ਬਚਾ ਲਓ, ਲੈ ਕੇ ਨਿਕਲ ਜਾਓ ਕੱਚੀ ਗੜੀ ਚੋਂ, ਅਸੀਂ ਸਿੱਖ ਇਹਨਾਂ ਦਾ ਮੁਕਾਬਲਾ ਕਰਾਂਗੇ। ਤੇ ਸਤਿਗੁਰਾਂ ਨੇ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਸੀ। ਕਹਿ ਲੱਗੇ ਦਇਆ ਸਿੰਘ ਤੂੰ ਮੇਰਾ ਪੁੱਤਰ ਨਹੀਂ, ਸਿੱਖ ਮੇਰੇ ਪੁੱਤਰ ਨੇ, ਇਕੱਲੇ ਮੈਂ ਪੁੱਤਰਾਂ ਨੂੰ ਬਚਾ ਕੇ ਨਿਕਲ ਜਾਵਾਂ, ਤੁਹਾਨੂੰ ਇੱਥੇ ਛੱਡ ਜਾਵਾਂ? ਕਦੀ ਨਹੀਂ ਹੋ ਸਕਦਾ, ਮੈਂ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕਦੀ ਫਰਕ ਨਹੀਂ ਹੋ ਸਮਝਿਆ, ਨਹੀਂ ਸੀ ਲੈ ਕੇ। ਖੈਰ ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਮਿਸ ਕਰਕੇ ਆਪ ਸੰਗਤਾਂ ਨਾਲ ਉਹਨਾਂ ਦੇ ਬੋਲ ਸਾਂਝੇ ਕਰ ਰਿਹਾ। ਚਮਕੌਰ ਦੀ ਗੜੀ ਵਿੱਚੋਂ ਜਦੋਂ ਅਗਲੇ ਦਿਨ ਸਤਿਗੁਰੂ ਇਹਨਾਂ ਪਿਆਰਿਆਂ ਦੀ, ਇਹਨਾਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ, ਚਲੋ ਆਪਾਂ ਕਹਿੰਦੇ ਹਾਂ ਵੀ ਬੇਨਤੀ ਨਹੀਂ ਮੰਨੀ, ਹੁਕਮ ਮੰਨਿਆ, ਕੁਝ ਵੀ, ਚਲੋ ਉਹਨਾਂ ਨੇ ਤਰਲਾ ਲਿਆ, ਕੁਝ ਵੀ ਕਿਹਾ, ਮਹਾਰਾਜ ਜੀ ਕਹਿਣ ਲੱਗੇ ਚਲੋ ਤੁਸੀਂ ਕਹਿੰਦੇ ਹੋ ਤੇ ਅਸੀਂ ਜਾਵਾਂ। ਤੇ ਕਹਿਣ ਲੱਗੇ ਸਾਡੇ ਨਾਲ ਦੋ ਸਿੱਖ ਵੀ ਜਾਣ। ਕਹਿਣ ਲੱਗੇ ਬਿਲਕੁਲ ਜਾਣਗੇ, ਦੱਸੋ ਕਿਹੜੇ ਚਾਹੀਦੇ? ਉੱਥੇ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਦੋਨਾਂ ਨੂੰ ਕਿਹਾ ਸੀ, ਕਹਿਣ ਲੱਗੇ ਤੁਸੀਂ ਸਾਡੇ ਨਾਲ ਨਿਕਲੋ। ਕਹਿਣ ਲੱਗੇ ਮਹਾਰਾਜ 7 ਵਜੇ। ਫਿਰ ਜਦੋਂ ਕੱਚੀ ਗੜੀ ਦੇ ਵਿੱਚ ਅਗਲੇ ਦਿਨ ਅੱਧੀ ਰਾਤ ਨੂੰ ਮਹਾਰਾਜ ਤਾੜੀ ਮਾਰ ਕੇ ਨਿਕਲੇ ਨੇ, ਤੇ ਮਹਾਰਾਜ ਜੀ ਨੇ ਦੱਸਿਆ ਸੀ ਵੀ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ, ਜੇ ਆਪਣਾ ਵਿਛੋੜਾ ਵੀ ਪੈ ਜੇ ਨਾ, ਆ ਤਾਰਿਆਂ ਦੀ ਸੇਧ ਨੂੰ ਤੁਸੀਂ ਸਾਨੂੰ ਆਣ ਕੇ ਮਿਲਣਾ। ਇਸ਼ਾਰੇ ਸਾਨੂੰ ਸਿੱਖ ਸਮਝਦੇ ਸਨ ਕਿਉਂਕਿ ਇੰਨਾ ਲੰਬਾ ਸਮਾਂ ਸੰਗਤ ਕੀਤੀ। ਜਿਸ ਵੇਲੇ ਕੱਚੀ ਗੜੀ ਦੇ ਵਿੱਚੋਂ ਸਤਿਗੁਰੂ ਦੇ ਨਾਲ ਨਿਕਲੇ ਨੇ, ਤੇ ਅੱਗ ਸਾਹਮਣੇ ਤੇ ਲੋਥਾਂ ਪਈਆਂ ਸਨ, ਦੁਸ਼ਮਣਾਂ ਦੀਆਂ ਪਈਆਂ ਸਨ, ਸਿੱਖਾਂ ਦੇ ਸਰੀਰ ਵੀ ਪਏ ਸਨ, ਤੇ ਚੱਲਦਿਆਂ ਚੱਲਦਿਆਂ ਚੱਲਦਿਆਂ ਚੱਲਦਿਆਂ ਬਿਜਲੀ ਲਿਸ਼ਕੀ, ਤੇ ਜਿਸ ਵੇਲੇ ਬਿਜਲੀ ਲਿਸ਼ਕੀ ਨਾ, ਤੇ ਵੇਖਿਆ ਭਾਈ ਦਇਆ ਸਿੰਘ ਨੇ ਸਾਹਮਣੇ ਕੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰਾਂ ਦੇ ਸਰੀਰ ਪਏ ਸਨ। ਭਾਈ ਦਇਆ ਸਿੰਘ ਜੀ ਬਹਿ ਗਏ ਸੀ ਉੱਥੇ, ਸਤਿਗੁਰਾਂ ਦਾ ਜਾਮਾ ਅੜਿਆ, ਮਹਾਰਾਜ ਤੁਰ ਪਏ। ਜਦੋਂ ਥੋੜਾ ਜਿਹਾ ਅੱਗੇ ਵੇਖਿਆ ਤੇ ਭਾਈ ਦਇਆ ਸਿੰਘ ਨਜ਼ਰ ਨਹੀਂ ਆਏ, ਮਹਾਰਾਜ ਪਿੱਛੇ ਵੇਖਿਆ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਕੋਲ ਬਹਿ ਗਏ। ਮਹਾਰਾਜ ਫਿਰ ਪਿੱਛੇ ਆਏ, ਕਹਿਣ ਲੱਗੇ ਦਇਆ ਸਿੰਘ ਜੀ ਇੱਥੇ ਬਹਿ ਗਏ ਹੋ? ਤੇ ਹੱਥ ਜੁੜ ਕੇ ਕਹਿਣ ਲੱਗੇ ਮਹਾਰਾਜ ਪਤਾ ਨਹੀਂ ਕਿਹੋ ਜਿਹਾ ਤੁਹਾਡਾ ਦਿਲ ਏ, ਕਿਹੋ ਜਿਹਾ ਤੁਹਾਡਾ ਸੀਨਾ ਹੈ, ਆਪਣੇ ਪੁੱਤਰਾਂ ਦੀਆਂ ਲੋਥਾਂ ਕੋਲੋਂ ਲੰਘ ਗਏ ਹੋ, ਮੈਂ ਨਹੀਂ ਉਹ ਲੰਘ ਸਕਿਆ। ਕਹਿਣ ਲੱਗੇ ਕੀ ਕਰੇਗਾ ਇੱਥੇ ਬੈਠ ਕੇ? ਕਹਿਣ ਲੱਗੇ ਕਲਗੀ ਵਾਲਿਆ ਕੁਝ ਨਹੀਂ ਕਰ ਸਕਦਾ, ਘੱਟੋ ਘੱਟ ਆਪਣੇ ਪੁੱਤਰਾਂ ਦਾ ਮੁੱਖ ਹੀ ਢੱਕਦਾ ਜਿਹੜੇ ਸ਼ਹੀਦ ਹੋ ਗਏ ਨੇ। ਤੇ ਮਹਾਰਾਜ ਜੀ ਕਹਿਣ ਲੱਗੇ ਦਇਆ ਸਿੰਘ ਕਿਵੇਂ ਮੁੱਖ ਢੱਕੀਏ ਪੁੱਤਰਾਂ ਦੇ? ਕਹਿਣ ਲੱਗੇ ਮੇਰੇ ਕੋਲ ਕਮਰ ਕੱਸਾ ਹੈ, ਮੈਂ ਤੁਹਾਡੇ ਪੁੱਤਰਾਂ ਦੇ ਮੂੰਹ ਤੇ ਪਾ ਦਿੰਦਾ, ਮੁੱਖ ਤੇ ਪਾ ਦਿੰਦਾ। ਤੇ ਮੇਰੇ ਸਤਿਗੁਰਾਂ ਨੇ ਕਿਹਾ ਸੀ ਕਿੰਨੇ ਕਮਰ ਕੱਸੇ ਨੇ? ਕਹਿਣ ਲੱਗੇ ਇੱਕੋ ਹੀ ਹੈ। ਸਿੱਖ ਕਿੰਨੇ ਸ਼ਹੀਦ ਹੋਏ ਨੇ? ਕਹਿਣ ਲੱਗੇ ਮਹਾਰਾਜ ਜੀ 40 ਦੇ ਕਰੀਬ ਨੇ, ਗਿਣਤੀ ਵਿੱਚ ਨੇ। ਕਹਿਣ ਲੱਗੇ ਇੱਕ ਕਮਰ ਕੱਸਾ ਕਿੰਨਿਆਂ ਦੇ ਮੁੱਖ ਢੱਕੂਗਾ? ਕਹਿਣ ਲੱਗੇ ਘੱਟੋ ਘੱਟ 2 ਪੁੱਤਰਾਂ ਦੇ ਤੇ ਢੱਕ ਸਕਦਾ। ਮਹਾਰਾਜ ਕਹਿਣ ਲੱਗੇ ਬਾਕੀ ਉਹ ਵੀ ਮੇਰੇ ਪੁੱਤਰ ਨੇ, ਨੰਗੇ ਰਹਿਣਗੇ? ਕਹਿਣ ਲੱਗੇ ਮਹਾਰਾਜ ਹਾਂ। ਮਹਾਰਾਜ ਨੇ ਮੋਢੇ ਤੇ ਫੜ ਕੇ ਉਠਾਇਆ ਸੀ। ਕਹਿਣ ਲੱਗੇ ਦਇਆ ਸਿੰਘਾ ਜਿੱਥੇ ਮੇਰੇ ਸਿੱਖਾਂ ਦੇ ਸਰੀਰ ਪਏ ਨੇ, ਉੱਥੇ ਮੇਰੇ ਪੁੱਤਰਾਂ ਦੇ ਵੀ ਪੈ ਰਹਿਣ ਦੇ, ਇਹਨਾਂ ਦਾ ਵੀ ਮੁੱਖ ਢੱਕਣ ਦੀ ਲੋੜ ਨਹੀਂ। ਇਹ ਯਾਦਾਂ ਨੇ ਭਾਈ ਦਇਆ ਸਿੰਘ ਜੀ ਜਿਸ ਵੇਲੇ ਇਸ ਕੱਚੀ ਗੜੀ ਦੇ ਵਿੱਚ ਨਿਕਲ ਕੇ ਗਏ ਨੇ, ਤੇ ਚਮਕੌਰ ਸਾਹਿਬ ਵਾਹਿਗੁਰੂ ਉਸ ਵੇਲੇ ਫਿਰ ਮਾਛੀ ਵਾਲੇ ਦੇ ਜੰਗਲਾਂ ਵਿੱਚ, ਜਿੱਥੇ ਜਾ ਕੇ ਮਹਾਰਾਜ ਜੀ ਨੇ ਟਿੰਡ ਦਾ ਸਰਾਣਾ ਲਾਇਆ ਸੀ, ਅਜੇ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਉੱਥੇ ਦਰਸ਼ਨ ਕਰਦੇ ਹੋ, ਉਸ ਅਸਥਾਨ ਤੇ ਫਿਰ ਅੰਮ੍ਰਿਤ ਵੇਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ 3 ਸਿੱਖ ਨਾਲ ਸਨ ਜਿਹੜੇ ਨਿਕਲੇ ਸਨ, ਉੱਥੇ ਜਾ ਕੇ ਮਹਾਰਾਜ ਜੀ ਨੂੰ ਮਿਲੇ ਸਨ। ਤੇ ਭਾਈ ਦਇਆ ਸਿੰਘ ਨੇ ਵੇਖਿਆ
ਉਸੇ ਵੇਲੇ ਕਹਿ ਦਿੱਤਾ ਸੀ, ਕਹਿਣ ਲੱਗੇ ਆਹਾਜ ਨਾ ਕਰੋ, ਹੌਲੀ ਤੁਰੋ। ਪੁੱਛਿਆ ਕਿਉਂ? ਕਹਿਣ ਲੱਗੇ ਉਹ ਮੇਰਾ ਕਲਗੀ ਵਾਲਾ ਸੁੱਤਾ ਹੈ, ਕਿਤੇ ਸਾਡੇ ਪੈਰਾਂ ਦੀ ਆਵਾਜ਼ ਸੁਣ ਕੇ ਉੱਠ ਨਾ ਪਏ, ਇਹਨੂੰ ਦੋ ਘੜੀਆਂ ਆਰਾਮ ਕਰ ਲੈਣ। ਇਹ ਮਹਾਰਾਜ ਜੀ ਦਾ ਗੁਰਮੁਖ ਪਿਆ। ਖੈਰ ਇੱਥੇ ਮਹਾਰਾਜ ਜੀ ਦੇ ਨਾਲ ਰਿਹਾ। ਜਦੋਂ ਉੱਚ ਦੇ ਪੀਰ ਬਣ ਕੇ ਨਿਕਲੇ ਨੇ ਤੇ ਆਪ ਸੰਗਤਾਂ ਨੂੰ ਗਿਆ ਹੋਵੇ, ਮਹਾਰਾਜ ਜੀ ਦਾ ਪਲੰਘ ਜਿਹੜਾ ਸੀ ਨਾ, ਉਹ ਗਨੀ ਖਾਂ ਤੇ ਨਵੀਂ ਖਾਂ ਉਹਨਾਂ ਅਗਲੇ ਪਾਸੇ ਲੱਗੇ ਸੀ। ਪਿੱਛੇ ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਲੱਗੇ ਸਨ, ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣੇ ਹੱਥ ਵਿੱਚ ਚੌਰ ਸਭ ਲਿਆ ਸੀ ਜਿਹੜਾ ਮਹਾਰਾਜ ਜੀ ਦੇ ਸੀਸ ਤੋਂ ਕਰ ਰਿਹਾ। ਇਹ ਯਾਦਾਂ ਨੇ ਭਾਈ ਦਇਆ ਸਿੰਘ, ਉਹ ਤੁਹਾਡੇ ਕੋਲ ਨੇ। ਆਲਮਗੀਰ ਸਾਹਿਬ ਆਏ ਨੇ, ਉਸ ਤੋਂ ਬਾਅਦ ਰਾਏ ਕੱਲਾ ਦੇ ਘਰ ਦੇ ਵਿੱਚ ਹਵੇਲੀ ਵਿੱਚ ਰੁਕੇ ਨੇ। ਮੁੱਕਦੀ ਗੱਲ ਅੱਗੇ ਚੱਲਦੇ ਚੱਲਦੇ ਮਹਾਰਾਜ ਜਿਸ ਵੇਲੇ ਆ ਦੀਨਾ ਕਾਂਗੜ ਪਹੁੰਚੇ ਨੇ ਨਾ, ਇੱਥੋਂ ਤੱਕ ਦਾ ਸਫ਼ਰ ਮਹਾਰਾਜ ਜੀ ਦੇ ਨਾਲ ਰਿਹਾ ਸੀ ਭਾਈ ਦਇਆ ਸਿੰਘ। ਇੱਥੇ ਫਿਰ ਮਹਾਰਾਜ ਜੀ ਨੇ ਜਫ਼ਰਨਾਮਾ ਲਿਖਿਆ ਸੀ ਤੇ ਕਿਹਾ ਸੀ, ਭਾਈ ਦਇਆ ਸਿੰਘ ਜੀ ਜੋ ਔਰੰਗਜ਼ੇਬ ਬਾਦਸ਼ਾਹ ਨੂੰ ਸਾਡਾ ਜਫ਼ਰਨਾਮਾ ਪਹੁੰਚਾਓ। ਤੇ ਪੁੱਛਿਆ ਜੀ ਮੇਲ ਕਿੱਥੇ ਹੋਣਗੇ? ਕਹਿਣ ਲੱਗੇ ਅਸੀਂ ਉਸ ਇਲਾਕੇ ਵਿੱਚ ਹੀ ਆਵਾਂਗੇ, ਹਜ਼ੂਰ ਸਾਹਿਬ ਨੰਦੇੜ ਸਾਹਿਬ ਉੱਥੇ ਮੇਲ ਹੋਏ, ਉੱਥੇ ਵੀ ਮਹਾਰਾਜ ਜੀ ਦੇ ਨਾਲ ਲੰਬੇਰਾ ਸਮਾਂ ਰਿਹਾ। ਇਹ ਕੁਝ ਯਾਦਾਂ ਨੇ ਭਾਈ ਦਇਆ ਸਿੰਘ ਦੀਆਂ, ਜਿਨ੍ਹਾਂ ਨੇ ਇੱਕ ਸਾਲ ਨੇ, ਦੋ ਸਾਲ ਨੇ, ਕਈ ਸਾਲ ਲਗਾਤਾਰ ਹਰ ਵਕਤ ਮਹਾਰਾਜ ਜੀ ਦੇ ਕੋਲ ਆਪਣੇ ਜ਼ਿੰਦਗੀ ਦੇ ਪਲ ਬਤੀਤ ਕੀਤੇ। ਐਸਾ ਗੁਰਮੁਖ ਪਿਆਰਾ ਭਾਗਾਂ ਵਾਲਾ ਸਿੱਖ ਜਿਹੜਾ ਹੈ ਨਾ, ਉਹ ਕਦੀ ਕਦੀ ਸੰਸਾਰ ਦੇ ਵਿੱਚ ਇਹੋ ਜਿਹੀਆਂ ਰੂਹਾਂ ਆਉਂਦੀਆਂ ਜਿਹੜੀਆਂ ਤੁਰ ਦਰਗਾਹ ਦੇ ਵਿੱਚ ਗੁਰੂ ਦੀ ਬਖਸ਼ਿਸ਼ ਵਾਲੀਆਂ ਹੁੰਦੀਆਂ ਨੇ। ਉਸ ਪਿਆਰੇ ਭਾਈ ਦਇਆ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਜੀ, ਆਪ ਸਾਰੀਆਂ ਸੰਗਤਾਂ ਨੂੰ ਉਸ ਪਿਆਰੇ ਦੇ ਜਨਮ ਦਿਨ ਦੀਆਂ ਲੱਖ ਲੱਖ ਲੱਖ ਲੱਖ ਵਧਾਈਆਂ ਤੇ ਅਰਦਾਸ ਕਰੀਏ। ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਹੋ ਜਿਹੀਆਂ ਰਹਿਮਤਾਂ ਭਾਈ ਦਇਆ ਸਿੰਘ ਜੀ ਦੇ ਪਿਆਰੇ ਤੇ ਕੀਤੀਆਂ ਜੇ, ਇੰਨੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਜੇ, ਕਿਤੇ ਥੋੜੀ ਜਿਹੀ ਨਜ਼ਰ ਸਾਡੇ ਤੇ ਵੀ ਪਾ ਦਿਓ, ਸਾਨੂੰ ਵੀ ਆਪਣੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਾਓ, ਸਾਨੂੰ ਵੀ ਆਪਣੀ ਗੋਦ ਦਾ ਆਨੰਦ ਬਖਸ਼ੋ, ਸੰਗਤ ਦਾ ਆਨੰਦ ਬਖਸ਼ੋ, ਸਾਡੇ ਤੇ ਵੀ ਬਖਸ਼ਿਸ਼ ਕਰੋ। ਆਓ, ਜੋ ਸਮਾਂ ਬਚਿਆ, ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਪਹਿਲੀ ਪੰਗਤੀ ਗੁਰ ਆਪਣੇ ਉੱਪਰ ਬਲ ਚਾਹੀਏ। ਕਿਹੜੇ ਗੁਰੂ ਤੋਂ? ਜਿਹੜਾ ਗੁਰੂ ਹਰ ਵਕਤ ਸਿੱਖਾਂ ਤੇ ਬਖਸ਼ਿਸ਼ ਕਰਨ ਵਾਲਾ, ਰਹਿਮਤਾਂ ਕਰਨ ਵਾਲਾ। ਗੁਰੇ ਆਪਣੇ ਉੱਪਰ ਬਲ ਜਾਈਏ। ਕਿਉਂ ਬਲ ਜਾਈਏ ਜੀ ਗੁਰੂ ਤੋਂ? ਕਿਉਂ ਬਲਹਾਰ ਜਾਈਏ? ਕਾਰਨ ਕੀ ਹੈ? ਮਹਾਰਾਜ ਕਹਿੰਦੇ ਇਸ ਕਰਕੇ ਬਲਹਾਰ ਜਾਇਆ ਕਰ, ਕਿਉਂਕਿ ਜਦੋਂ ਗੁਰੂ ਨਦਰ ਭਰ ਕੇ ਤੱਕਦਾ ਹੈ ਨਾ, ਤੇ ਸੱਚ ਜਾਣੀ ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਬਲਹਾਰੀ ਗੁਰ ਆਪਣੇ, ਗੁਰੇ ਆਪਣੇ ਉੱਪਰ ਬਲ ਜਾਈ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉਗਵੇ। ਗੁਰੂ ਤੋਂ ਬਿਨਾਂ ਸਾਨੂੰ ਗਿਆਨ ਥੋੜਾ ਮਿਲਣਾ, ਗੁਰੂ ਤੋਂ ਬਿਨਾਂ ਸੋਝੀ ਥੋੜਾ ਮਿਲਣੀ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ, ਕੁਰਬਾਨ ਜਾਇਆ ਕਰ ਗੁਰੂ ਤੋਂ, ਸਦਕੇ ਜਾਇਆ ਕਰ ਗੁਰੂ ਤੋਂ। ਜੇ ਸੌ ਚੰਦਾ ਉਗਵਾ ਹੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਇਸ ਕਰਕੇ ਗੁਰੂ ਤੋਂ ਕੁਰਬਾਨ ਜਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸ਼ਬਦ ਨਾ ਮੁਕਤ, ਗੁਰੂ ਬਿਨ ਮੁਕਤ ਨਾ ਪਾ, ਗੁਰਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ, ਗੁਰ ਆਪਣੇ ਉੱਪਰ ਬਲ ਜਾਈਏ। ਇਸ ਕਰਕੇ ਗੁਰੂ ਤੋਂ ਬਲਹਾਰ ਜਾਣਾ, ਸਦਕੇ ਜਾਣਾ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਮੁਕਤ ਹੋ ਜਾਂਦਾ। ਹੋਰ ਇੱਕ ਦੋ ਬਚਨ ਸਾਂਝੇ ਕਰ ਲਈਓ। ਅੱਜ ਸੰਸਾਰ ਜਿਹੜਾ ਡੁੱਬ ਰਿਹਾ, ਕੋਈ ਕਾਮ ਵਿੱਚ ਡੁੱਬ ਰਿਹਾ, ਕੋਈ ਕ੍ਰੋਧ ਵਿੱਚ ਡੁੱਬ ਰਿਹਾ, ਕੋਈ ਹੰਕਾਰ ਵਿੱਚ ਡੁੱਬ ਰਿਹਾ, ਕੋਈ ਮੋਹ ਵਿੱਚ ਡੁੱਬ ਰਿਹਾ। ਰਹਿਰਾ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਹਿ ਡੂਬੀ ਲਿਆ, ਤਿਤ ਸਰਵਰੜੇ ਭਈ ਲਿਨ ਵਸਾ ਪਾਣੀ ਪਾਵ ਤਿੰਨੇ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਹਿ ਡੂਬੀ ਅਲੇ। ਮਹਾਰਾਜ ਕਹਿਣ ਲੱਗੇ, ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਹਮ ਦੇਖਾਂ, ਮੈਂ ਦੇਖ ਰਿਹਾ ਹੈ, ਦੇਖਿਆ ਹੈ,
ਸੰਸਾਰ ਦੇ ਵਿੱਚ ਲੋਕ ਡੁੱਬ ਰਹੇ ਤੇ ਪੁੱਛਿਆ ਮਹਾਰਾਜ ਜੀ ਫਿਰ ਡੁੱਬਣ ਤੋਂ ਬਚਾਉਣ ਵਾਲਾ ਕੌਣ ਹੈ? ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਗੁਰੂ ਹੈ, ਗੁਰੂ ਦਾ ਪੱਲਾ ਫੜੋ। ਜਦੋਂ ਗੁਰੂ ਕਿਸੇ ਦੀ ਬਾਂਹ ਫੜ ਲੈਂਦਾ ਨਾ ਤੇ ਗੁਰੂ ਬਾਂਹ ਫੜੇ ਦੀ ਲਾਜ ਰੱਖਦਾ, ਉਹਨੂੰ ਡੁੱਬਣ ਨਹੀਂ ਜੇ ਦਿੰਦਾ, ਬਚਾ ਲੈਂਦਾ। ਭੁੱਲੇ ਮਾਰਗ ਜਿਨਹ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰਚਰਨ ਪਿਆਰੇ। ਇਹਦੀ ਖੀਰਲੀ ਪੰਕਤੀ ਪਤਾ ਕਿਹੜੀ ਹੈ? ਅਗਨ ਸਾਗਰ ਬੁੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਸਤਾਰਾ। ਬੰਦਿਆ, ਤੈਨੂੰ ਡੁੱਬਦੇ ਨੂੰ ਬਚਾਉਣ ਵਾਲਾ ਗੁਰੂ ਹੈ। ਜੇ ਤੂੰ ਉਹਨੂੰ ਬਾਂਹ ਫੜਾ ਦੇਗਾ ਨਾ, ਗੁਰੂ ਵਾਲਾ ਬਣ ਜਾਏਗਾ। ਤੇ ਸੱਚ ਜਾਣੀ, ਗੁਰੂ ਤੈਨੂੰ ਡੁੱਬਣ ਨਹੀਂ ਦੇਗਾ ਵਕਾਰਾਂ ਦੇ, ਗੁਰੂ ਤੈਨੂੰ ਨਰਕਾਂ ਦੀ ਖੱਡ ਵਿੱਚ ਡੁੱਬਣ ਨਹੀਂ ਦੇਗਾ। ਜੇ ਗੁਰੂ ਵਾਲਾ ਬਣਿਆ ਹੋਏਗਾ ਤੇ ਗੁਰੂ ਤੈਨੂੰ ਬਚਾ ਲਏਗਾ। ਹੋਰ ਇੱਕ ਦੋ ਪ੍ਰਮਾਣ ਸਨ ਗੁਰੂ ਦੀ ਕਿਰਪਾ। ਇਸ ਕਰਕੇ ਗੁਰੂ ਤੋਂ ਬਲਹਾਰ ਜਾਣਾ ਹੈ, ਕਿਉਂਕਿ ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਟੱਕ ਲੈ ਤੇ ਬੰਦਾ ਸੰਤ ਬਣ ਜਾਂਦਾ ਹੈ, ਬੰਦਾ ਗੁਰਮੁਖ ਬਣ ਜਾਂਦਾ ਹੈ, ਬੰਦਾ ਮਹਾਨ ਬਣ ਜਾਂਦਾ ਹੈ। ਸੁਖਮਣੀ ਸਾਹਿਬ ਦੇ ਬੋਲ ਨੇ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਾਹ ਗਵੈ, ਸੁਨ ਕਰ ਬਚਨ ਕਰਨ ਅਗਾਨੈ, ਮਨ ਸੰਤੋਖ ਆਤਮ ਪਤੀ ਅਨੈ, ਪੂਰਾ ਗੁਰ ਅਖਿਆਓ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਕੀ ਹੋਏ ਸੰਤ। ਗੁਰੂ ਤੇ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਤੇ ਬੰਦਾ ਸੰਤ ਬਣ ਜਾਂਦਾ। ਗੁਰੂ ਅੰਮ੍ਰਿਤ ਦ੍ਰਿਸ਼ਟੀ ਪਾ ਦੇ ਤੇ ਬੰਦੇ ਦੇ ਦੁੱਖ ਕੱਟੇ ਜਾਂਦੇ ਨੇ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੇ ਆਪਣੇ ਉੱਪਰ ਬਲ ਜਾਈਏ, ਦੁੱਖ ਜਾਏ। ਬੰਦਿਆ, ਜੰਮਣ ਮਰਨ ਦਾ ਦੁੱਖ ਕੱਟਿਆ ਜਾਏਗਾ। ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਕੀ ਹੋਏਗਾ ਜੀ? ਜਿਸ ਡਿੱਠਾ ਸਭ ਦੁੱਖ ਜਾਏ। ਗੁਰ ਆਪਣੇ ਉੱਪਰ ਬਲ ਜਾਈਏ। ਤੇਗ ਬਹਾਦਰ ਸਿਮਰਿਆ, ਕੀ ਹੋਏਗਾ ਜੀ? ਘਰ ਨੌ ਨਿਧ ਆਵੇ ਤਾਂ, ਨੌ ਨਿਧੀਆਂ ਘਰ ਦੇ 18 ਸਿੱਧੀ, ਲੋਕ ਪ੍ਰਲੋਕ ਦੇ ਖਜ਼ਾਨੇ ਆ ਜਾਣਗੇ। ਜੇ ਗੁਰੂ ਤੋਂ ਬਲਹਾਰ ਜਾਏਗਾ, ਗੁਰੂ ਤੋਂ ਸਦਕੇ ਜਾਏਗਾ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੇ ਤਾਂ। ਇਹ ਅਗਲੀ ਬਖਸ਼ਿਸ਼, ਸਭ ਥਾਈ ਹੋਏ ਸਹਾਇ, ਜਿੱਥੇ ਕੋਈ ਸਹਾਈ ਨੀ ਨਾ ਤੇਰਾ ਬਣੇਗਾ, ਸਹਾਇਤਾ ਕਰਨ ਵਾਲਾ ਨਹੀਂ ਬਣੇ, ਉੱਥੇ ਗੁਰੂ ਤੇਰੀ ਸਹਾਇਤਾ ਕਰੇ। ਅੱਜ ਮਹਾਰਾਜ ਜੀ ਨੇ ਗੁਰੂ ਦੀ ਵਡਿਆਈ ਵਿੱਚ ਬਚਨ ਕਹਿੰਦੇ, ਗੁਰ ਆਪਣੇ ਉੱਪਰ ਬਲ ਜਾਈਏ। ਮਹਾਰਾਜ ਕਹਿਣ ਲੱਗੇ, ਮੈਂ ਤੇ ਆਪਣੇ ਗੁਰੂ ਤੋਂ ਬਲਹਾਰ ਜਾਣਾ, ਸਦਕੇ ਜਾਣਾ। ਆਠ ਪਹਿਰ ਹਰ ਹਰ ਜਸ ਗਈਏ, ਕਿਉਂਕਿ ਗੁਰੂ ਜਦੋਂ ਕਿਰਪਾ ਕਰਦਾ ਨਾ, ਬੰਦਾ ਅੱਠੇ ਪਹਿਰ ਪਰਮਾਤਮਾ ਦੇ ਜਸ ਵਿੱਚ ਜੁੜ ਜਾਂਦਾ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਏਗੀ, ਉਹ ਹੀ ਪਰਮਾਤਮਾ ਦਾ ਨਾਮ ਜਪ ਸਕੇ, ਉਹੀ ਬੰਦਗੀ ਕਰ ਸਕੇ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਇਹ ਸਿੱਖਾ ਆਪਣੇ ਉਸ ਪ੍ਰਭੂ ਨੂੰ, ਸੁਆਮੀ ਨੂੰ, ਮਾਲਕ ਨੂੰ ਸਿਮਰਿਆ ਕਰ, ਧਿਆਇਆ ਕਰ, ਯਾਦ ਕਰਿਆ ਕਰ। ਕਿਹੜਾ ਪਰਮਾਤਮਾ? ਸਗਲ ਘਟਾਕਾ ਅੰਤਰਜਾਮੀ, ਜਿਹੜਾ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਜਾਣ ਵਾਲਾ, ਅੰਤਰਜਾਮੀ ਪਰਮਾਤਮਾ, ਜਿਹੜਾ ਸਾਡੇ ਅੰਦਰ ਦੀਆਂ ਜਾਣ। ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਮੈਂ ਨਹੀਂ ਜਾਣਦਾ, ਮੇਰੇ ਮਨ ਵਿੱਚ ਕਿਹੋ ਜਿਹੀਆਂ ਵਿਚਾਰਾਂ ਚੱਲ ਰਹੀਆਂ ਨੇ ਤੁਸੀਂ ਨਹੀਂ ਜਾਣਦੇ, ਪਰ ਪਰਮਾਤਮਾ ਜਿਹੜਾ ਹੈ ਨਾ, ਉਹ ਸਾਰਿਆਂ ਦੇ ਅੰਦਰ ਦੀ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਭਲਿਆਂ ਦੇ ਅੰਦਰ ਨੂੰ ਵੀ ਪੜਦਾ ਮੇਰਾ ਪਰਮਾਤਮਾ, ਤੇ ਬੁਰਿਆਂ ਦੇ ਅੰਦਰ ਨੂੰ ਵੀ ਪੜਦਾ। ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਕੇਵਲ ਪਰਮਾਤਮਾ। ਸਗਲ ਘਟਾਕਾ ਅੰਤਰਜਾਮੀ, ਜਿਹੜਾ ਸਾਡੇ ਅੰਦਰ ਦੀਆਂ ਜਾਣਨ ਵਾਲਾ ਹੈ ਨਾ, ਮਹਾਰਾਜ ਜੀ ਕਹਿੰਦੇ ਨੇ, ਉਸ ਪਰਮਾਤਮਾ ਨੂੰ ਸਿਮਰਿਆ ਕਰ। ਚਰਨ ਕਮਲ ਸਿਉ ਲਾਗੀ ਪ੍ਰੀਤ, ਜਦੋਂ ਗੁਰੂ ਕਿਰਪਾ ਕਰਦਾ ਨਾ, ਗੁਰੂ ਵਾਲਾ ਬੰਦਾ ਬਣਦਾ, ਗੁਰੂ ਤੋਂ ਬਲਹਾਰ ਜਾਂਦਾ, ਉਸ ਵੇਲੇ ਫਿਰ ਬੰਦੇ ਦੀ ਪ੍ਰੀਤ ਜਿਹੜੀ ਨਾ, ਦੁਨੀਆਂ ਨਾਲੋਂ ਹਟ ਕੇ ਤੇ ਦੀਨ ਨਾਲ ਬਣ ਜਾਂਦੀ, ਨਿਰੰਕਾਰ ਨਾਲ ਬਣ ਜਾਂਦੀ, ਸਾਚੀ ਪੂਰਨ ਨਿਰਮਲ ਰੀਤ। ਜਦੋਂ ਗੁਰੂ ਕਿਰਪਾ ਕਰਦਾ ਨਾ, ਉਦੋਂ ਬੰਦੇ ਦੀ ਜਿਹੜੀ ਰੀਤ ਹੈ ਨਾ, ਨਿਰਮਲ ਬਣ ਜਾਂਦੀ, ਇਹਦੀ ਜੀਵਨ ਜੁਗਤ ਜਿਹੜੀ ਹੈ ਉਹ ਸੋਹਣੀ ਬਣ ਜਾਂਦੀ। ਸੰਤ ਪ੍ਰਸਾਦ ਵਸੇ ਮਨਮਾਏ, ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਪਰਮਾਤਮਾ ਹਿਰਦੇ ਵਿੱਚ ਵੱਸ ਸਕਦਾ, ਤੇ ਜਦੋਂ ਵੱਸਦਾ ਤਾਂ ਉਹਦਾ ਨਾਮ ਫਿਰ ਹੁੰਦਾ ਕਿ ਇਹ ਜਨਮ ਜਨਮ ਕੇ ਕਿਲਵਖ ਜਾਹੀ, ਕਈ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਸੜ ਕੇ ਸਵਾਹ ਹੋ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਨੇ, ਹੇ ਪ੍ਰਭੂ ਜੀ, ਹੇ ਦੀਨਾਂ ਦੇ ਮਾਲਕ, ਹੇ ਦਿਆਲੂ ਪਰਮਾਤਮਾ ਜੀ, ਮੇਰੇ ਤੇ ਇਹ ਕਿਰਪਾ ਕਰੋ। ਕਿਹੜੀ ਕਿਰਪਾ? ਨਾਨਕ ਮੰਗ
ਸੰਤ ਰਵਾਲਾ, ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਮੈਨੂੰ ਗੁਰੂ ਦੀ ਸੰਗਤ ਬਖਸ਼ ਦਿਓ। ਜਦੋਂ ਗੁਰੂ ਦੀ ਸੰਗਤ ਮਿਲੇਗੀ, ਗੁਰੂ ਵਾਲਾ ਬਣਾਂਗਾ, ਗੁਰੂ ਤੋਂ ਬਲਹਾਰ ਜਾਵਾਂਗਾ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਕਿਰਪਾ ਕਰੋ, ਗੁਰਮੁਖੋ ਤੁਸੀਂ ਵੱਡਿਆਂ ਭਾਗਾਂ ਵਾਲਿਓ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਹਰ ਰੋਜ਼ ਗੁਰੂ ਤੋਂ ਬਲਹਾਰ ਜਾਂਦੇ, ਸਦਕੇ ਜਾਂਦੇ, ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਪਹਿਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਅਨੰਤ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਾਹਿਬ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾ ਵੜਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰੜਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰੜਾ, ਸਭਨਾ ਗੱਲਾ ਸਵਰਥ ਸਵਾਮੀ ਸੁਖ ਮਨੋ ਵਿਸਾਰੇ। ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀ ਐ ਵਡਿਆਈਆ, ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ, ਸਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ ਕਲਾ ਜੁਤ ਕਰ ਧਾਰੀਆ, ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤਹਸਕ ਹੋਆ ਤਿਤ ਕਰ ਅਨਹਦ ਵਾਜੇ, ਅਨੰਦ ਸੁਨ ਹੋ ਵਟ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ ਕੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ।

ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੀਕ ਚਲਾਈ ਤੇਗ ਵਾਹੀ ਦੇਖ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਰਸਸ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਖਦੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਹਾਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਪ੍ਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਅੱਜ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਗੁਰਦੁਆਰਾ ਸਨਹਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਮਹਾਰਾਜ ਜੀ ਇਸੇ ਤਰ੍ਹਾਂ ਮਹਾਰਾਜ ਜੀ ਗੁਰੂਆਂ ਦੇ ਸਿੱਖਾਂ ਦੇ ਮਹਾਰਾਜ ਜੀ ਦਿਹਾੜੇ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਆਪ ਦਾ ਪਵਿੱਤਰ ਨਾਮ ਸਤਨਾਮ
ਸ੍ਰੀ ਵਾਹਿ ਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਚੱਲ ਰਹੇ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਂ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾਮ, ਪਾਰ ਹੋਏ ਸਭ ਮਿਲੇਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ, ਖੰਡਾ ਜਾ

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਤੁਸੀਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀ ਬੇਨਤੀ ਹੈ। ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਸਾਊਥ ਹਾਲ ਬਣ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਵੱਧ ਤੋਂ ਵੱਧ ਦਸਵੰਤ ਦੀ ਮਾਇਆ ਕੱਢ ਕੇ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਜੀਓ। ਅੱਜ 27 ਅਗਸਤ ਨੂੰ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਨਮ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। 30 ਅਗਸਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 11, 12, 13 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਰਾਗ ਦਰਬਾਰ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 13 ਸਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ। 14 ਸਤੰਬਰ ਨੂੰ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣਗੇ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਨਾਨਕ ਖਾਲਸਾ ਸਕੂਲ ਦੀਆਂ ਬੱਚਿਆਂ ਦੀਆਂ ਐਡਮਿਸ਼ਨਾਂ ਓਪਨ ਹੋ ਚੁੱਕੀਆਂ ਨੇ, ਆਪ ਆਨਲਾਈਨ ਜਾ ਕੇ ਤੁਸੀਂ ਕਰਾ ਸਕਦੇ ਹੋ। ਜ਼ਰੂਰ ਆਪਣੇ ਬੱਚੇ ਦੀਆਂ ਐਡਮਿਸ਼ਨਾਂ ਕਰਾਓ ਜੀਓ। ਆਓ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਜੋ ਹਰ ਰੋਜ਼ ਸਹਿਜ ਪਾਠ ਸਰਵਣ

0: ਪ੍ਰਬੰਧ ਨੇ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਲ ਸਰਵਣ ਕਰੀਏ ਜੀ। ਉਹ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਲਾਹਾ ਮਾਣ ਰਹੇ ਹੋ। ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜ ਕੇ ਬਖਸ਼ਾਂ ਲੈ ਰਹੇ ਹੋ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 1013 ਤੋਂ ਪ੍ਰਾਰੰਭ ਹੋ ਰਹੇ ਹਨ ਜੀ। ਮਾਰੂ ਰਾਗ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ। 1013 ਤੋਂ ਆਪਾਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मात पिता संजोग उपाय, रक्त बिंद मिल पिंड करे, अंतर गर्भ उर

गुरमुख नाम निरंजन पाई अफरे उपार अफार टरै रहाओ ते गुण विसर गए।

ਹਾਂ ਘੋਲ ਘੁਮਾਈ ਖੰਨੀਐ ਕੀਤੀ ਇੱਕ ਹਿੱਕ ਭੋਰੀ ਨਦਰ ਨਿਹਾਲ ਰਹਾਉ ਪੇਯੜੈ ਡੁਹਾਗਣੀ ਸਾਹੁਰੜੈ ਕਿਉਂ ਜਾਊਂ ਮੈਂ ਗਲ ਔਗਣ ਮੁੱਠੜੀ ਬਿਨ ਫਿਰ ਝੂਰ ਮਰਾਉਂ ਪੇਯੜੈ ਫਿਰ ਸੰਭਲਾ ਸਾਹੁਰੜੈ ਘਰ ਵਾਸ ਸੁਖ ਸੰਬੰਧ ਸੁਹਾਗਣੀ ਫਿਰ

नदरी नदर प्यार, ज्ञानी अंजन सच का देखै देखनहार, गुरमुख

ਲਹਿ ਚੌਪੜ ਏਕਾ ਸਾਰੀ ਜਗ ਚਤੁਰ ਸਿਆਣਾ ਭਰਮ ਭੁਲਾਣਾ ਨਾਉ ਪੰਡਿਤ ਪੜ੍ਹੈ ਗਾਵਾਰੀ ਨਾਉ ਵਿਸਾਰ ਹੈ ਬੇਦ ਸੰਭਾਲ ਹੈ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਕਰਵਰ ਕੰਠੇ ਬਾਗਾ ਪਹਿਰੈ ਕੱਜਲ ਚਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਅਤ ਰਾਜ ਕਹਾ ਸੁਭਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ।

ਆਏ ਆਪਣਾ ਆਪ ਵਿੱਚੋਂ ਗਾਵਾਏ ਸਤਿਗੁਰ ਬਾਜੋ ਸਭ ਧੰਦ ਕਮਾਵੈ ਵੇਖੋ ਮਨ ਵਿਚਾਰੀ ਜੀਉ ਇੱਕ ਭ੍ਰਮ ਭੁੱਲੇ ਫਿਰੈ ਅਹੰਕਾਰੀ ਇੱਕ ਨਾ ਗੁਰਮੁਖ ਹਉ ਮੈਂ ਮਾਰੀ ਸੱਚੈ ਸ਼ਬਦ ਰਤੇ ਬੈਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਉ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਧ

ਸੋਈ ਸੁਹੇਲਾ ਭਾਲੀ ਐ ਗ੍ਰਹਿ ਰਾਜ ਮਹਿ ਨਰਕ ਉਦਾਸ ਕਰੋ ਧਾ ਬਹੁਬਿਦ ਬੇਦ ਪਾਠ ਸਭ ਸੁਧਾ ਦੇਹੀ ਮਹਿ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਘਾਲੀ ਐ ਜਾਗਤ ਸੂਤਾ ਭਰਮ ਵਿਗੂਤਾ ਬਿਨ ਗੁਰਮੁਖਤ ਨ ਹੋਈ ਐ ਮੀਤਾ ਸਾਧ ਸੰਗ ਟੁੱਟ ਹੈ ਹਉ ਬੰਧਨ ਏਕੋ ਏਕ ਨਿਹਾਲੀ ਐ ਕਰਮ ਕਰੈ ਤਾਂ ਬੰਧਾ ਕਰਮ ਕਰੈ ਤਾਂ ਬੰਧਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮਝਾਣੈ ਘਟ ਘਟ ਰਾਮ ਹਿਆਲੀ ਐ ਸੰਸਾਰ ਮਹਿ ਸਹਿਸਾ ਵਿਆਪੈ ਅਕਥ ਕਥਾ ਆਗੋਚਰ ਨਹੀਂ ਜਾਪੈ ਜਿਸਹਿ ਬੁਝਾਏ ਸੋਈ ਬੁਝੈ ਉਹ ਬਾਲਕ ਵਾਗੀ ਪਾਲੀ ਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤਉ ਭਉ ਮਨ ਮਾਹੀ ਇਸ ਹੀ ਮਹਿ ਜਿਸਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀ ਐ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭਾਗੈ ਤਿਸ ਜੋ ਨੀ ਫਿਰਨਾ

ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ।

ਬੇਬਾ ਮਾਲ ਜੋਬਨ ਧਨ ਛੋੜ ਵੰਜੇਸਾ ਕਰਨ ਕਰੇਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੇ ਤੇਰੇ ਨਾਲ ਖੁਦਾਈ

ਅੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਸੱਚ ਸੋਈ ਅਵਰ ਨਾ ਕੋਈ ਜਿਨ ਸਿਰਜੀ

ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਚੀ ਚੋਲੀ ਘਰ ਵਰ ਸਹਿਜ ਨਾ ਜਾਣੈ ਛੂਹਰ ਬਿਨ ਫਿਰ ਨੀਂਦ ਨਾ ਪਾਈ ਹੇ ਅੰਤਰ ਅਗਨ ਜਲੈ ਭੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਬਿਨ ਸਤਿਗੁਰ ਸੇਵੇ ਕਿਉਂ ਸੁਖ ਪਾਈਐ ਸਾਚੇ ਹਾਥ ਵਡਾਈ ਹੇ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਘਾਰੇ ਗਿਆਨ ਖੜਗ ਲੈ ਮਨ ਸਿਉਂ ਲੂਝੈ ਮਨਸਾ ਮਨਹੀ ਸਮਾਈ ਹੇ ਮਾਂ ਕੀ ਰਖਤ ਪਿਤਾ ਵਿਦ ਧਾਰਾ ਮੂਰਤ ਸੂਰਤ ਕਰ ਆਪਾਰਾ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ ਤੁਝ ਹੀ ਕੀਆ ਜੰਮਣ ਮਰਨਾ ਗੁਰ ਤੇ ਸਮਝ ਪੜੀ ਕਿਆ ਡਰਨਾ ਤੂੰ ਦਇਆਲ ਦਇਆ ਕਰ ਦਿਖ ਹੈ ਦੁਖ ਦਰਦ ਸਰੀਰ ਹੋ ਜਾਈ ਹੇ ਨਿਜ ਕਰ ਬੈਸ ਰਹੇ ਭਉ ਖਾਇਆ ਧਾਵਤ ਰਾਖੇ ਠਾਕ ਰਹਾਇਆ ਕਮਲ ਵਿਗਾਸ ਹਰੇ ਸਰ ਸੁਭਰ ਆਤਮ ਰਾਮ ਸਿਖਾਈ ਹੇ ਮਰਨ ਲਿਖਾਏ ਮੰਡਲ ਮਹਿ ਆਏ ਕਿਉਂ ਰਹੀਐ ਚਲਣਾ ਪਰਤਾਏ ਸੱਚਾ ਅਮਰ ਸੱਚੇ ਅਮਰਾਪੁਰ ਸੋ ਸੱਚ ਮਿਲੈ ਵਡਾਈ ਹੇ ਆਪ ਉਪਾਇਆ ਜਗਤ ਸੁਭਾਇਆ ਜਿਨ ਸਿਰਿਆ ਤਿਨ ਧੰਦੈ ਲਾਇਆ ਸੱਚੈ ਉਪਰ ਅਵਰ ਨ ਦੀਸੈ ਸਾਚੇ ਕੀਮਤ ਪਾਈ ਹੇ ਐਥੈ ਗੋਇਲੜਾ ਦਿਨ ਚਾਰੇ ਖੇਲ ਤਮਾਸਾ ਧੁੰਦੂ ਕਾਰੇ ਬਾਜੀ ਖੇਲ ਗਏ ਬਾਜੀਗਰ ਜਿਉਂ ਨਿਸ ਸੁਪਨੈ ਪਖਲਾਈ ਹੇ ਤਿਨ ਕੋ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਿਵਲਾਈ ਖੰਡੀ ਬ੍ਰਹਮੰਡੀ ਪਾਤਾਲੀ ਪੁਰਈ ਤ੍ਰਿਭਵਨ ਤਾੜੀ ਲਾਈ ਹੇ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲੈ ਸੁਖ ਪਾਵਾ ਸਾਚੇ ਸਾਚੈ ਤਖਤ ਵਡਾਈ ਹਉ ਮੈਂ ਗਣਤ ਗਵਾਈ ਹੇ ਗਣਤ ਗਣੀਐ ਸਹਿਸਾ ਜੀਐ ਕਿਉਂ ਸੁਖ ਪਾਵੈ ਦੂ ਐ ਤੀਐ ਨਿਰਮਲ ਏਕ ਨਿਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਸਮੂਹ ਸੰਗਤਾਂ ਦੇ ਭਲੇ ਵਾਸਤੇ, ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਸਹਿਜ ਪਾਠ ਚੱਲ ਰਹੇ ਹਨ। ਅੱਜ ਗੁਰੂ ਕਿਰਪਾ ਸਦਕਾ ਆਪਾਂ ਉਹਨਾਂ ਪਾਠਾਂ ਨੂੰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਕਿਰਪਾ ਵਿੱਚ ਉਸ ਲੜੀ ਵਿੱਚ ਸਰਵਣ ਕੀਤਾ ਹੈ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਹੈ, ਗੁਰੂ ਕਿਰਪਾ ਕਰੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ ਜੀ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਰ। ਸਮੂਹ ਪ੍ਰਬੰਧਕ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾ, ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਸਦਕਾ, ਆਪਾਂ ਸਾਰਿਆਂ ਨੇ ਇਹ ਜੋ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਗਾਈ ਹੈ, ਨਿਰੋਲ ਰਾਗਾਂ ਵਿੱਚ ਗਾ ਕੇ ਹਾਜ਼ਰੀ ਭਰੀ ਹੈ। ਆਓ ਹੁਣ ਸਮਾਪਤੀ ਹੈ, ਸਲੋਕ ਪੜਾਂਗੇ, ਨਾਲ ਹੀ ਅਰਦਾਸ ਵਿੱਚ ਆਪਾਂ। ਸਲੋਕ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ।
1: ਹੁਣ ਜੋ ਅਗਲਾ ਕਥਾ ਆਪ ਜੀ ਨੂੰ ਕਿੱਥੇ ਸਰਵਣ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਜੀ, ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਿਓ ਭਰਪੂਰ ਸਗਲ ਘਟ ਰਹੇ ਹੋ ਬਿਆਪੇ।

आपे आप उत्पन्न। एक तू ही एक और नहीं तुम भस्त, हर नहीं अंत पा।

ਗੁਰੂ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਮ ਭਾਈ ਸਾਹਿਬ ਸਾਈਂ ਦਲਜੀਤ ਸਿੰਘ ਜੀ ਅਤੇ ਉਹਨਾਂ ਦਾ ਜੱਥਾ, ਬਹੁਤ ਬਹੁਤ ਧੰਨਵਾਦ।

ਉਸ ਮਾਲਕ ਦੀ ਵਡਿਆਈ ਗਾਈਏ, ਕਿਉਂਕਿ ਅੱਜ ਉਹ ਦਿਹਾੜਾ, ਅੱਜ ਉਹ ਦਿਨ ਹੈ, ਅੱਜ ਪੁਰਬ ਹੈ, ਜਦੋਂ ਕੁੱਲ ਸੰਸਾਰ ਦੇ ਅੰਦਰ ਉਸ ਅਕਾਲ ਪੁਰਖ ਨੇ ਆਪ ਆ ਕੇ ਅਵਤਾਰ ਧਾਰਿਆ। ਪਹਿਲਾਂ ਬੜੇ ਦੇਵੀ ਦੇਵਤੇ ਪੀਰ ਪੈਗੰਬਰ ਆਏ, ਕੋਈ ਸ਼ੱਕ ਨਹੀਂ, ਪਰ ਅੱਜ ਦੇ ਦਿਹਾੜੇ ਕੌਣ ਆਇਆ? ਆਪ ਅਕਾਲ ਪੁਰਖ। ਸਤਿਗੁਰ ਸਾਹਿਬ ਜੀ ਦੀ ਬਾਣੀ ਕਹਿੰਦੀ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ। ਕੋਈ 16 ਕਲਾ, ਕੋਈ 4 ਕਲਾ, ਕੋਈ 1 ਕਲਾ ਸੰਪੂਰਨ ਸੀ, ਅੱਜ ਸਰਬ ਕਲਾ ਸੰਪੂਰਨ ਬਾਪੂ ਆਇਆ। ਸੁਣੀ ਅਰਦਾਸ ਸਵਾਮੀ ਮੇਰੇ, ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆ। ਤੇ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਜੀ, ਸਾਰੇ ਇਸ ਕਰਕੇ ਗਾਈਏ ਕਿਉਂਕਿ ਆਪ ਜੀ ਨੂੰ ਬਾਣੀ, ਆਪ ਜੀ ਪੜ੍ਹਨ ਵਾਲੇ ਹੋ, ਸਾਰਿਆਂ ਨੂੰ ਪਤਾ ਹੈ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਨਾ ਉਹਨੇ ਘੱਟ ਜਾਣਾ ਤੇ ਨਾ ਉਹਨੇ ਵੱਡਾ ਹੋ ਜਾਣਾ, ਉਹ ਜਿੱਡਾ ਹੈ ਉੱਡਾ ਹੀ ਹੈ, ਪਰ ਇੱਕ ਫਰਕ ਜ਼ਰੂਰ ਪੈ ਜਾਣਾ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਮਾਲਕ, ਜਿਹੜਾ ਉਹਨੂੰ ਗਾਉਂਦਾ ਉਹਨੂੰ ਵੱਡਿਆ ਕਰ ਦਿੰਦਾ, ਜਿਹੜਾ ਉਹਨੂੰ ਵੱਡਾ ਕਹਿੰਦਾ, ਇਸ ਕਰਕੇ ਉਸ ਮਾਲਕ ਦੀ ਵਡਿਆਈ ਗਾਈ। ਸਾਰੀ ਸੰਗਤ ਪੜ੍ਹਿਓ ਜੀ।

ਆਹ ਬੜੇ ਪਿਆਰ ਦੇ ਨਾਲ ਇੱਕ ਸ਼ਬਦ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਆਉਂਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ। ਤੇ ਸੱਚ ਜਾਣਿਓ, ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ, ਕਿਉਂਕਿ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਦੇ ਘਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਹੋ, ਭਗਤ ਧਿਆਨ ਲਗਾਏ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਕਦੀ ਸੋਚ ਕੇ ਵੇਖਿਓ, ਜਿੰਨੀ ਅਗਾਦ ਬਹੁਤ ਬਾਣੀ ਸਤਿਗੁਰ ਸਾਹਿਬ ਜੀ ਨੇ ਧੁਰ ਕੀ ਬਾਣੀ ਆਖੀ ਹੈ ਨਾ, ਇਹ ਗੱਲਾਂ ਨੇ ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ 'ਚ ਬੈਠੇ ਕਾਂ ਨਾਲ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰ ਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਸਾਹਿਬ ਆਪੂ ਨੇ ਰੁੱਸ ਜਾਣਾ ਕਰੇ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾਮੇ ਹਰਾ ਕੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹੱਸੇ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ ਹੈ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ ਹੈ, ਇੱਕ ਪਾਸੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਪਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ 'ਚ ਰੱਬ ਪਾਉਂਦਾ, ਕਿੱਦਾਂ, ਕਿਉਂਕਿ ਪ੍ਰੇਮ ਵੱਡਾ ਹੈ, ਇਸ਼ਕ ਵੱਡਾ ਹੈ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਜੀ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਅਤੇ ਸਭ ਤੋਂ ਵੱਡਾ ਉਚੇਚੇ ਤੌਰ 'ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ 'ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਅਤੇ ਉਹ ਪਰਿਵਾਰ, ਬਲਵੀਰ ਭਾਜੀ ਹੋਣੀ ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤਾਂ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ, ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤ ਦੇ ਦਿੰਦੇ ਨੇ, ਪਰ ਸੰਗਤ ਦਾ ਵਚਨ ਨੀਚੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ ਬਾਪੂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ। ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰੋ, ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨਿੱਕ ਬਖਸ਼ਦਾ ਰਹੀਂ,
ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਇਹਨਾਂ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ

0: ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕੁਝ ਬੋਲਦਿਆਂ ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਲ ਪ੍ਰਿਆ ਕੇ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਜੋਦੜੀ ਕਰੋ। ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਹੈ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨੀ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ। ਇਸ
1: ਨਵਾਂ ਫਿਰ ਆਓ ਹੁਣ ਆਪੀ ਪੰਦਾ ਮਹਾਨ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਟਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਾਸ ਕਰਨ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਅੱਖਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਜਸ
1: ਹੁਣ ਮੈਂ ਬੇਨਤੀ ਕਰਦਾ ਹਾਂ, ਬੀਬੀ ਸਿਮਰਤ ਕੌਰ ਜੀ ਸਟੇਜ ਤੇ ਆ ਜਾਣ ਤੇ ਦੋ ਰਾਗਾਂ ਦਾ ਗਾਇਨ ਕਰਨਗੇ। ਸਮੇਂ ਦਾ ਰਾਗ ਸੂਹੀ ਤੇ ਰਾਗ ਰਾਮ ਕਲੀ। ਸਿਮਰਤ ਕੌਰ ਪਿਛਲੇ ਦੋ ਤਿੰਨ ਸਾਲਾਂ ਤੋਂ ਬੇਰੀਅਰ ਚ ਕੀਰਤਨ ਕਰਨ ਆ ਰਹੇ ਹਨ ਤੇ ਸੰਗਤ ਵੀ ਇਹਨਾਂ ਦਾ ਕੀਰਤਨ ਬਹੁਤ ਹੀ ਪਸੰਦ ਕਰ ਰਹੇ ਹਨ ਤੇ ਬਹੁਤ ਹੀ ਭਿੱਜ ਕੇ ਕੀਰਤਨ ਕਰਦੇ ਹਨ ਤੇ ਸਮਾਂ ਹੈ ਇਹਨਾਂ ਦਾ 12 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਤਾ ਨਾਮ ਸਾਹਿਬ ਸੇ ਜਾ

ਜੀਵਨ

ਜਿੰਜ ਪਿਆ ਉੱਪਰ ਤਾਂ ਚੈਨ ਮੁੱਕ ਪਿਆ ਬੈਠ ਕੇ ਜੈਨ ਪ੍ਰਸਾਦ ਉੱਪਰ ਸਾਪ।

Jesus, my God.

कैसे मार्ग पाओ।

جب پرساد سرندر کا لارا

ਸਾਧੂ ਆਚਾਰ ਵਿਵਹਾਰੀ ਕੇ ਪ੍ਰਭੂ ਸਾਹਿਬ ਸਾਹਿਤਕਾਰੀ

0: ਪਾਵੇ ਕਾਲ ਕੇ ਮਨ ਸਦਾ ਨ ਪਾਵੇ
1: ਸਾਧ
0: ਕੇ ਸਹੀ ਬਦਲ ਸਹੀ ਇੱਛਾ ਸਾਧੂ ਕੇ ਸਹੀ ਲਾਇਕ ਇੱਛਾ
1: ਸਾਧ
0: ਕੇ ਸਹੀ ਨਾਮ ਨਿਧਾਨ ਨਾਮ ਸਾਧ

0: ਸਾਧੂ ਜੈ ਸੰਗਤ ਪ੍ਰਾਪਿਕਾ
1: ਸਾਧੂ ਸੰਗਤ ਆਗਿਆਕਾਰੀ

رنگ جانی کا سو جان

ਸਾਹਿਬ

جاتا تھا میں دیا نے جو پر میں پر لیا

Thank you.

ਕੋ ਨਾਹੀ ਥਾਉ ਨਾਨਕ ਭਗਤ ਲੈ

Thank you.

ਚਲੋ ਮਾਰਗ ਕੋ ਬੇਦੋ ਬੇਟਾ ਪਾਪ ਦੇ ਪਿਆ।

ਜੰਗੀ ਬਾਬਾ

下下次出发，我们就。

ਭਾਗੀ ਪਾਈਆ ਕਾਲ

ਕਿਰਪਾ ਜਿਹੜਾ ਆਪਣੇ ਨਾਮ ਲਾਏ ਨਾਮ ਚੁੱਕ

Pozdrawiam.

Bonjour.

ਆਪ

جو بھی جانور ہمیں آتے ہیں اس میں بہت جنگل سال میں

Gurdi Gurdi

ਮਦਦ ਹੋ ਸਕੇ ਹਾਲ ਕਾਕਾ ਨਿਕਲਿਆ ਆਪਣੇ ਕਾਲ

ਸਭ ਤੋਂ ਬੋਲਿਆ